ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਸਤਨਾਮ ਸ੍ਰੀ ਵਾਹਿਗੁਰੂ।

Dale.

Baik.

ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡਿੱਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦਮਣ ਸਿੱਧੀ ਕਿਨੈ ਨਾ ਪਾਈਆ, ਕਰਮ ਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ। ਨਾਨਕ ਸੱਚ ਸਵਾਰਨ ਹਾਰਾ, ਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਉਥ ਭੁੱਖੈ ਖਾਇ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚਾ ਨਾਏ ਰਹਾਓ, ਸਾਚੇ ਨਾਮ ਕੀ ਤਿਲ ਵਡਿਆਈ। ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਹੁਮਰੈ ਨਾ ਹੋਵੇ ਸੋਗ, ਦਿੰਦਾ ਰਹਿ ਨਾ ਝੁਕੈ ਭੋਗ। ਗੁਣ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜਿਵੜ ਆਪ ਤਿਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਸਨਾਥ। ਰਾਗ ਗੁਜਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨਾ ਕਰੋ ਗੁਰਪਾਸ, ਹਮ ਕੀਰੇ ਕਿਰਨ ਸਤਿਗੁਰ ਸਰਣਾਈ। ਕਰਦਾ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮਾ। ਜਾਂ ਆਹਰ ਹਰ ਜੀਓ ਪਰਿਆ, ਸੈਲ ਪਥਰ ਮੈਂ ਜੰਤੋ ਪਾਏ, ਤਾਂ ਕਰ ਜਿ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੋ ਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁੱਤ ਬੰਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ, ਠਾਕੁਰ ਕਾਹੇ ਮਨ ਭਉ ਕਰਿਆ। ਉੜੇ ਉੜਾ ਵੈਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਨ ਕੌਣ ਖਲਾਵੈ ਕੌਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗਾ ਸਾ ਮਹੱਲਾ ਚੌਥਾ, ਸੋ ਪੁਰਖ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਹਰੇ ਅਗਮਾ ਅਗਮਾ ਪਾਰਾ, ਸਭ ਧਿਆਵੈ ਸਭ ਧਿਆਵੈ ਤੁਦ ਜੀ। ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ।

ਰਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜਾ ਉਰ ਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਭਾਵ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸ੍ਰਿਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਾ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧਿਆ ਵਿਛੋੜਿਆ ਮਿਲਾਇਆ ਤੂੰ ਦਰਿਆ ਉਸ ਤੁਝ ਹੀ ਮਾਹੇ ਤੁਝ ਬਿੰਦੂ ਜਾ ਕੋਈ ਨਾਹੇ ਜੀ ਚੰਦ ਸਾ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹਰ ਗੁਣ ਸਦੀ ਆਖ ਵਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿ ਜਿਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਵੇਖਾ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕ ਜੋ ਮੋਹ ਭਗਨੀ ਚਾਲੈ ਹਮ ਦੇਖਾਂ ਤਹਿ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਿਤ ਸਤੀ ਨੇ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਵਰਕਾਇ ਤਿਰ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ।

ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਸਕਾ ਕੀ ਕਾਟਾ ਸੀਸਾ ਸ੍ਰੀ ਅਸਕਿਰਤ ਜਗਤ ਕੀ ਸਾ ਓ ਪਨਬ੍ਰਿਸ਼ਟ ਗਗਨ ਤੇ ਭਾਈ ਸਭ ਹਿਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮਿਲੇ ਉਬਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵਹੋ ਆਪਾ ਦਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਚੰਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਚਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖਾਂ ਮਾਰੇ ਤਾਰੀਐ ਹੈ ਚੁਨ ਚੁਨ ਸੁਤਰ ਹਮਾਰੇ ਮਾਰੀਐ ਆ ਪਾਦ ਮੁਝੇ ਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਹਤੋ ਜੋ ਕਰਿਓ ਰੱਛਾ ਰੱਖ ਲੋਏ ਮੋਹ ਰੱਖਣ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਿਤਰ ਦਸਕੰਤਾ ਕਾਲ ਪੈ ਬ੍ਰਹਮਾ ਅਵਤਰਾ ਕਾਲ ਪੈ ਸ਼ਿਵ ਜੀ ਅਵਤਰਾ ਕਾਲ ਪਾਏ ਕਲਪਸਨ ਪ੍ਰਕਾਸ਼ਾ ਸਕਲ ਕਾਲ ਕਾ ਕਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੁਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਾਂ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਪੁਜਾਇਓ ਆਦੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਵਗੁਣ ਸੁਖ ਦਿਓ ਹਤਨ ਕੋ ਪਰਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚ ਰਸ ਥੂਲਾ ਸਪਰ ਕਿਰਪਾ ਦੁਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇ ਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੇ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਆਰੇ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲਾ ਨਾਦ ਸੰਭੋ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭਿਉ ਨ ਪਾਵਤ ਬੇਦਾ ਤਾਂ ਕੋ ਕਿਰਪਾਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਭੇਵ ਆਪ ਆਪਣੇ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾਨ ਜਾਏ ਪਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੁ ਫੁੱਲ ਰਾਜਾ ਹਵੈ ਬੈਠਾ ਕਹੁ ਸਿਮਟ ਭਇਓ ਸੰਕਰ ਕੈਠਾ ਸਿਗਰੇ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿੱਤੇ ਉੱਠ ਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ
कृपा दृष्टन जाहे निहर हो ताके तापत नक मोहर हो रिद सिद्ध कर्मो सब होई दुष्ट छा छब सकै न कोई एक बार जंत मैं संभारा काल फास्ते ताहे उबारा जिन नर नाम ते हारो कहा दर्द दुष्ट दुख ते रहा खड़के तम शरण तिहारी आप हाद लेहु उबारी सर्वठार मोह हो सहाई दुष्ट दोख ते लेहो बचाई खड़ग के तम शरण तिहारी आप हाद लेहु उबारी सर्वठार मोह हो सहाई दुष्ट दोख ते लेहो बचाई कृपा करी हम पर जग माता ग्रंथ करा पूर्ण सुभराता किल भिक सकल दे को हरता दुष्ट दोखिन को शय करता श्री अतो जो पै दयाला पूर्ण करा ग्रंथ तत्काला मन पांचत पल पावे कोई दुख न तसै व्यापत कोई अडेल सुना गंग जो या सरसना पावई सुना मूड़ चित लाए चतरता आवई दुख दर्द पाओ निकट न तिन नर के रह हो जो या कि एक बार चौपाई को कह चौपाई संबत सत्रह सैंसपणी जाय अर्ध सैंस पंतीन कही जाय भाद्रव सुधी अष्टमी रवारा तीरस तद्रव ग्रंथ सुधारा इत श्री चरित्र पखियाने त्रिया चरित्रे मंत्री भूप संवादे 405 चरित्र समाप्त मस्त शुभ मस्त अफजू।

ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੇ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦ ਹੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ।

ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤ ਸਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਹੋ, ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤੈਸ ਕੋ ਤਿਤ ਕਰ ਅਨ ਹਦ ਵਾਜੇ, ਅਨੰਦ ਸੁਣੋ ਵਟ ਭਾਗੀਓ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਰ ਤੂਰੇ।

ਫਲ ਵੇਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਰਤ ਜੀ ਨਾ ਜਾਈ ਨਿਤ ਨਿਤ ਰਖ ਉਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਏ ਹੋਈ ਤਰਸ ਪਿਆ ਮੇਰਾ ਮਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮੈਂ ਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜੰਮ ਕੇ ਦੂਤ ਨਾ ਤੇਰਾ ਛੱਡ ਜਾਹੇ ਪੌਜਰ ਬਿਖਮ ਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਉਹ ਪੁੰਨ ਗੁਣ ਗੋਬਿੰਦ ਗਾਹੇ ਸਭ ਸਾਨੂੰ ਕਿਰਪਾਲੋ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਲੋਕ ਮਾਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤੇ

ਮਹਲਾ ਪੰਜਵਾ ਰੱਖੇ ਰੱਖਣਾ ਹਾਰੇ ਆਪ ਉਭਾਰਿਆਂ ਗੁਰ ਕੀ ਪੈਰੀ ਪਾਏ ਕਾ ਸਵਾਰਿਆਂ ਵਾਪ ਦਿਆਲ ਮਨੋਨਾ ਵਿਸਾਰਿਆਂ ਸਾਜਨਾ ਕੈ ਸੰਗ ਭੌਜਲ ਤਾਰਿਆਂ ਸਾਕਤ ਨਿੰਦਕ ਦੁਸ਼ਟ ਖਿਨ ਮਾਏ ਬਿਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ।

ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਹਰ ਗੋਬਿੰਦ ਨੰਦਨ ਨੰਦਨ ਕੋ ਅਬ ਬੰਧਨ ਕੈ ਪਦ ਜੇ ਅਰ ਬਿੰਦੂ ਦੁੱਖ ਦੁੰਦ ਨਿਕੰਦਨ ਆਨੰਦ ਕੰਦ ਮੁਕੰਦ ਬਿਲੰਦ ਕਰੇ ਜਿਨ ਹਿੰਦੂ ਤੁਰਕਿੰਦ ਉਡਿੰਦ ਦਿਨਿੰਦ ਤਿਨੇ ਗੁਰ ਗੋਬਿੰਦ ਸਿੰਘ ਸਭੈ ਜਗ ਬਿੰਦੂ ਸਰਪਿੰਦ ਗਰਿੰਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਮਾ ਨਿਦਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਜੋ ਪਾਵਨ ਸ੍ਰੀ ਗੁਰੂ ਨਾਨਕ ਪ੍ਰਗਾਸ਼ ਗ੍ਰੰਥ ਦੀ ਪ੍ਰਾਰੰਭਤਾ ਕਵੀ ਜਨ ਭਾਈ ਸੰਤੋਖ ਸਿੰਘ ਸਾਹਿਬ ਜੀ ਕਰ ਰਹੇ ਨੇ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲਿਖਣ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ 10 ਜਾਮਿਆਂ ਵਿੱਚ ਜੋ ਜੋਤ ਵਰਤੀ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ 10 ਗੁਰੂ ਸਾਹਿਬਾਨਾਂ ਦੇ ਸੋਹਣੇ ਛੰਦਾਬੰਦੀ ਵਿੱਚ ਕਵਿਤਾ ਦੇ ਵਿੱਚ ਰਚ ਕੇ ਜਾਸ ਮੰਗਲ ਕਵੀ ਜੀ ਉਚਾਰਨ ਕਰ ਰਹੇ ਨੇ, ਮਨੌਤ ਕਰ ਰਹੇ ਹਨ ਆਪਣੀ ਅਰਦਾਸ ਬੇਨਤੀ ਕਿ ਮੈਨੂੰ ਇਸ ਗ੍ਰੰਥ ਵਿੱਚ ਆਪ ਜੀ ਤੋੜ ਤੱਕ ਸਫਲਤਾ ਬਖਸ਼ਿਸ਼ ਕਰਿਓ, ਚੜ੍ਹਦੀ ਕਲਾ ਰਵੇ ਮੈਨੂੰ ਤੁਹਾਡਾ ਹੀ ਵੋਟ ਆਸਰਾ ਹੈ, ਮੈਂ ਤੁਹਾਡਾ ਹੀ ਸਿੱਖ। ਕਵੀ ਜੀ ਆਪਣੇ ਨਿਵੇਕਲੇ ਢੰਗ ਨਾਲ ਜੋ ਕਮਲ ਦਾ ਫੁੱਲ ਆ ਉਹਦੇ ਨਾਲ ਸਤਿਗੁਰਾਂ ਦੇ ਚਰਨਾਂ ਦੀ ਤਸ਼ਬੀਹ ਦਿੰਦੇ ਆ ਰਹੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਜ ਮੰਗਲ ਜਸ। ਕਵੀ ਜੀ ਸਵਈਆ ਕਵਿਤ ਅਤੇ ਫੇਰ ਸਵਈਆ ਰਚ ਕੇ ਫੁਰਮਾਨ ਕਰ ਰਹੇ ਨੇ, ਜਿਵੇਂ ਆਪ ਜੀ ਸੋਹਣਾ ਅਲੰਕਾਰ ਬੰਨ ਕੇ ਸਵਈਆ ਬਖਸ਼ਿਸ਼ ਕਰ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਸ ਵਡਿਆਈ ਇਹਨਾਂ ਕਵਿਤਾ ਰਾਹੀਂ ਸਵਈਆਂ ਰਾਹੀਂ ਆਪਣੇ ਸਾਹਮਣੇ ਰੱਖ ਰਹੇ ਨੇ। ਪਾਵਨ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਵਈਆ ਹਰ ਗੋਬਿੰਦ ਨੰਦਨ, ਨੰਦਨ ਕੋ ਅਬ ਬੰਧਨ ਕਹਿ ਪਦ ਜੇ ਅਰ ਬਿੰਦੂ। ਅਰ ਬਿੰਦੂ ਕਹਿੰਦੇ ਨੇ ਕਮਲ ਦੇ ਫੁੱਲ ਨੂੰ। ਪਦ ਤੋਂ ਭਾਵ ਚਰਨ। ਸ੍ਰੀ ਗੁਰੂ ਹਰਗੋਬਿੰਦ ਨੰਦਨ, ਨੰਦਨ ਕੋ ਹਰਗੋਬਿੰਦ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਨੰਦਨ ਤੋਂ ਭਾਵ ਉਹਨਾਂ ਦੇ ਪੁੱਤਰ, ਸੋ ਨੰਦਨ ਕੋ, ਨੰਦਨ ਤੋਂ ਗਾ ਭਾਵ ਦੂਜਾ ਨੰਦਨ ਜਿਹੜਾ ਉਹਨਾਂ ਦਾ ਪੁੱਤਰ ਗਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨੰਦਨ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਅਤੇ ਨੰਦਨ ਕੋ ਗਾ ਉਹਨਾਂ ਦੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪੁੱਤਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਇਉਂ ਬਣ ਗਿਆ ਖੜਗਧਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੋਤਰਾ ਪੋਤਰੇ ਸਤਿਗੁਰੂ ਨੂੰ, ਭਾਵ ਉਹਦਾ ਅਰਥ ਨੂੰ ਅਬ ਬੰਧਨ ਕਹਿ ਪਦ ਜੇ ਅਰ ਬਿੰਦੂ, ਜਿਹੜੇ ਉਹਨਾਂ ਦੇ ਸੋਹਣੇ ਚਰਨ ਕਮਲ ਹਨ ਨਾ ਉਹਨਾਂ 'ਤੇ ਮੈਂ ਸਤਿਕਾਰ ਸਹਿਤ ਨਮਸਕਾਰ ਕਰਦਾ ਹਾਂ। ਨਮਸਕਾਰ ਕਰਕੇ ਅਤੇ ਅੱਗੇ ਉਹਨਾਂ ਦਾ ਜਸ ਬਿਆਨ ਕਰਦਾ ਵੀ ਉਹ ਕਿੱਡੇ ਮਹਾਨ ਨੇ, ਕਿਵੇਂ ਉਹਨਾਂ ਨੇ ਜ਼ੁਲਮੀ ਰਾਜ ਦਾ ਨਾਸ਼ ਕੀਤਾ ਹੈ। ਦੁੱਖ ਦੁੰਦ ਨਿਕੰਦਨ ਆਨੰਦ ਕੰਦ, ਕਿਉਂ ਨਮਸਕਾਰ ਕਰਦਾ ਮੈਂ ਸੋਹਣੇ ਚਰਨ ਕਮਲਾਂ 'ਤੇ, ਕਿ ਸਤਿਗੁਰੂ ਮਹਾਰਾਜ ਜੀ ਦੁੱਖ ਦੁੰਦ ਨਿਕੰਦਨ ਆਨੰਦ ਕੰਦ। ਦੁੱਖ ਦੁੰਦ, ਦੁੰਦ ਹੁੰਦੇ ਵੱਡੇ ਦੁੱਖ, ਜੋ ਹਿੰਦੁਸਤਾਨ ਦੀ ਗੁਲਾਮੀ ਦਾ 600 ਸਾਲ ਦੇ ਕਰੀਬ
ਮੁਗਲ ਪਠਾਣਾਂ ਨੇ ਹਿੰਦੁਸਤਾਨ ਨੂੰ ਨੱਪ ਕੇ ਦਬਾ ਕੇ ਜ਼ੁਲਮ ਕਰਕੇ ਲਤਾੜ ਕੇ ਰੱਖਿਆ। ਦੁੱਖ ਦੁੰਦ ਨਿਕੰਦਨ ਆਨੰਦ ਕੰਧ, ਉਹ ਵੱਡੇ ਭਾਰੀ ਦੁੱਖ, ਦੁੰਦ ਭਾਵ ਵੱਡੇ ਦੁੱਖ, ਨਿਕੰਦਨ ਉਹਨਾਂ ਨੂੰ ਨਾਸ ਕਰਨ ਵਾਲੇ ਨੇ ਜੋ, ਵਿਸ਼ੇਸ਼ ਕਰਕੇ ਕੱਟ ਦੇਣ ਵਾਲੇ ਹਨ ਆਨੰਦ ਕੰਧ। ਵੱਡੇ ਦੁੱਖਾਂ ਤੋਂ, ਗੁਲਾਮੀ ਤੋਂ ਨਿਜਾਤ ਦਿਵਾ ਕੇ ਆਨੰਦ ਕੰਧ, ਫਿਰ ਸੱਚੇ ਪਾਤਸ਼ਾਹ ਆਨੰਦ ਖੁਸ਼ੀਆਂ ਦੇ ਕੰਧ ਬੱਦਲ ਨੇ। ਕੰਧ ਤੋਂ ਭਾਵ ਹੁੰਦਾ ਪਾਣੀ, ਦਾਤ ਉਹ ਦੇਣ ਵਾਲਾ, ਜਿਹੜਾ ਪਾਣੀ ਦਾ ਛਿੜਕਾਅ ਕਰਦਾ ਹੈ, ਠੰਡੇ ਮਿੱਠੇ ਪਾਣੀ ਦਾ। ਉਹ ਬੱਦਲ ਹੁੰਦਾ ਹੈ, ਬਹੁਤ ਗਰਮੀ ਲੱਗੀ ਤਾਂ ਜੋ ਮੀਂਹ ਵਰਾਉਂਦਾ ਹੈ, ਸ਼ਾਂਤੀ ਪਾਉਂਦਾ ਹੈ, ਔੜ ਨੂੰ, ਤਪਸ਼ ਨੂੰ ਦੂਰ ਕਰ ਦਿੰਦਾ ਹੈ। ਇਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੁਸ਼ੀਆਂ ਆਨੰਦ ਦੇ ਬੱਦਲ ਨੇ, ਜਿਨ੍ਹਾਂ ਨੇ ਵੱਡੇ ਭਾਰੀ ਦੁੱਖ ਉਹਨਾਂ ਨੂੰ ਕੱਟ ਕੇ ਦੇਸ਼ ਦੇ ਦੁੱਖਾਂ ਨੂੰ, ਹਿੰਦੁਸਤਾਨ ਦਿਆਂ ਨੂੰ, ਅਤੇ ਆਪ ਸੱਚੇ ਪਾਤਸ਼ਾਹ ਜੀ ਨੇ ਆਨੰਦ ਦੇ ਬੱਦਲ ਦੀ ਨਿਆਈ ਸੁੱਖ ਦਿੱਤਾ ਹੈ, ਠੰਡਕ ਦਿੱਤੀ, ਸ਼ਾਂਤੀ ਵਰਤਾਈ ਹੈ। ਮੁਕੰਦ ਬੇਲੰਦ ਕਰੇ ਜਿਨ ਹਿੰਦੂ, ਜਿਨ੍ਹਾਂ ਨੇ ਮੁਕੰਦ, ਮੁਕਤੀ ਦਾਤਾ ਸਤਿਗੁਰੂ ਜੀ ਨੇ ਮੁਕੰਦ ਆਜ਼ਾਦ, ਗੁਲਾਮੀ ਦੀਆਂ ਜ਼ੰਜੀਰਾਂ ਕੱਟ ਕੇ ਬਹੁਤ ਭਾਰੀ ਹਿੰਦੁਸਤਾਨ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ, ਹਿੰਦੂਆਂ ਨੂੰ ਜਿਨ੍ਹਾਂ ਨੇ ਨਿਜਾਤ ਦਿੱਤੀ ਹੈ, ਆਜ਼ਾਦ ਕਰਵਾਇਆ, ਸਵੈਤੰਤਰਤਾ ਵਾਲਾ ਸਵੈ ਜੀਵਨ ਬਖਸ਼ਿਸ਼ ਕੀਤਾ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ, ਜਿਨ੍ਹਾਂ ਦੇ ਸ਼ਸਤਰ ਚੱਕਣ ਕਰਕੇ। ਤੁਰ ਗਿੰਦ ਉਡਿੰਦ ਦਨਿੰਦ ਤਿੰਨੇ ਗੁਰੂ ਗੋਬਿੰਦ ਸਿੰਘ ਸਭੈ ਜਗ ਬਿੰਦੂ, ਉਹ ਤੁਰਕਿੰਦ, ਤੁਰਕਾਂ ਦਾ ਇੰਦ ਇਹਦੇ ਵਿੱਚੋਂ ਈੜੀ ਨਿਕਲ ਕੇ ਸਾਰੇ ਸ਼ਬਦਾਂ ਵਿੱਚੋਂ ਸ਼ਬਦ ਅਰਥ ਬਣਦਾ ਹੈ। ਤੁਰ ਗਿੰਦ ਭਾਵ ਤੁਰਕਾਂ ਦਾ ਇੰਦਰ, ਜਿਹੜਾ ਰਾਜਾ ਸੀ ਔਰੰਗਜ਼ੇਬ, ਮੁਸਲਮਾਨਾਂ ਤੁਰਕਾਂ ਦਾ ਪਾਤਸ਼ਾਹ ਸੀ ਉਸ ਵੇਲੇ ਦਾ ਰਾਜਾ, ਜ਼ਾਲਮ ਜੋ ਜ਼ੁਲਮ ਕਰਦਾ ਸੀ ਔਰੰਗਜ਼ੇਬ। ਉਡਿੰਦ ਦਨਿੰਦ ਤਿੰਨੇ, ਅਤੇ ਉਡਿੰਦ ਹੁੰਦਾ ਉਡ ਤਾਰਿਆਂ ਦਾ ਰਾਜਾ, ਆਕਾਸ਼ ਮੰਡਲ ਦੇ ਵਿੱਚ ਚਮਕਦੇ ਹੋਏ, ਪ੍ਰਕਾਸ਼ਦੇ ਹੋਏ ਤਾਰਿਆਂ ਦਾ ਵੱਡਾ ਰਾਜਾ ਹੁੰਦਾ ਉਡਿੰਦ। ਸੋ ਉਹ ਹੈ ਸੁਚੰਦਰਮਾ, ਜੋ ਸਭ ਤੋਂ ਵੱਡਾ ਰਾਤ ਨੂੰ ਪ੍ਰਕਾਸ਼ ਕਰਦਾ, ਹਨੇਰੇ ਵਿੱਚ ਪ੍ਰਕਾਸ਼ ਕਰਦਾ ਵਾ, ਸੋ ਚੰਦਰਮਾ। ਤੁਰਗਿੰਦ ਉਡਿੰਦ, ਤੁਰਕਾਂ ਦਾ ਰਾਜਾ ਜਿਹੜਾ ਔਰੰਗਜ਼ੇਬ ਸੀ, ਉਹ ਰਾਤ ਦੇ ਚੜ੍ਹੇ ਹੋਏ ਹਨੇਰੇ ਵਿੱਚ ਪ੍ਰਕਾਸ਼ਦੇ ਹੋਏ ਚੰਦਰਮਾ ਦੀ ਨਿਆਈ ਸੀ। ਆਪਣਾ ਪ੍ਰਭਾਵ ਉਹਨੇ ਹਨੇਰੇ ਦੇ ਵਿੱਚ ਪਾਇਆ ਹੋਇਆ ਸੀ। ਜ਼ੁਲਮੀ ਰਾਜ ਦਾ ਪ੍ਰਭਾਵ ਸਾਰੇ ਹਿੰਦੂਆਂ ਦੇ ਉੱਪਰ, ਸਾਰੇ ਹਿੰਦੁਸਤਾਨ ਉੱਪਰ ਉਹਦਾ ਛਾਇਆ ਹੋਇਆ। ਦਨਿੰਦ ਤਿੰਨੇ, ਉਹਨੂੰ ਸੱਚੇ ਪਾਤਸ਼ਾਹ ਜੀ ਦਿਨਿੰਦ, ਦਿਨ ਦਾ ਇੰਦਰ ਰਾਜਾ ਸੂਰਜ, ਦਿਨ ਕਰ ਦੇਣ ਵਾਲਾ, ਕਾਲੀ ਬੋਲੀ ਰਾਤ ਤੋਂ ਉਹਨੂੰ ਮੇਟ ਕੇ ਪ੍ਰਕਾਸ਼ ਕਰ ਦੇਣ ਵਾਲਾ, ਦਿਨ ਚੜ੍ਹਾ ਦੇਣ ਵਾਲਾ, ਉਹ ਹੈ ਸੂਰਜ। ਅਤੇ ਰਾਤ ਦੇ ਹਨੇਰੇ ਵਿੱਚ ਪ੍ਰਕਾਸ਼ਣ ਵਾਲੇ ਚੰਦਰਮਾ ਦੀ ਨਿਆਈ ਜੋ ਔਰੰਗਜ਼ੇਬ ਸੀ, ਉਹਨੂੰ ਸੱਚੇ ਪਾਤਸ਼ਾਹ ਜੀ ਸੂਰਜ ਦੀ ਨਿਆਈ ਹੋ ਕੇ ਟੱਕਰੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਦਨਿੰਦ ਤਿੰਨੇ, ਉਹਨੂੰ ਸੂਰਜ ਦੀ ਨਿਆਈ। ਜਦੋਂ ਸੂਰਜ ਚੜ੍ਹ ਜਾਂਦਾ ਹੈ ਤਾਂ ਫਿਰ ਚੰਦਰਮਾ ਵੀ ਦਿਸਦਾ ਨਹੀਂ ਹੈ, ਉਹ ਵੀ ਫਿੱਕਾ ਪੈ ਜਾਂਦਾ, ਤਾਰੇ ਵੀ ਉੱਡ ਜਾਂਦੇ ਨੇ। ਇਵੇਂ ਉਹਦਾ ਪ੍ਰਤਾਪ ਜਿਹੜਾ ਸੀ ਸੱਚੇ ਪਾਤਸ਼ਾਹ ਦੇ ਚੜ੍ਹਨ ਨਾਲ, ਗੁਰਿਆਈ 'ਤੇ ਬੈਠਣ ਨਾਲ, ਪ੍ਰਕਾਸ਼ ਹੋਣ ਨਾਲ, ਉਹਦਾ ਪ੍ਰਕਾਸ਼ ਜਿਹੜਾ ਸੀ ਦਿਨੋਂ ਦਿਨ ਖਤਮ ਹੋ ਗਿਆ, ਹਨੇਰੇ ਵਿੱਚ ਜਿਹੜਾ ਚਮਕ ਰਿਹਾ ਸੀ ਚੰਦਰਮਾ ਦੀ ਨਿਆਈ, ਆਪਣੇ ਥੋੜ੍ਹੇ ਜਿਹੇ ਤਪ ਦੇ ਬਲ ਨਾਲ ਜ਼ੁਲਮ ਕਰਕੇ ਛਾਇਆ ਹੋਇਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚੜ੍ਹਨ ਨਾਲ ਸਤਿਗੁਰੂ ਅੱਜ ਹੋਰ, ਕੱਲ੍ਹ ਹੋਰ, ਪੰਜ ਕਿਲੇ ਬਣਾਏ, ਡਟ ਕੇ ਇਹਦੇ ਜ਼ੁਲਮੀ ਰਾਜ ਦਾ ਮੁਕਾਬਲਾ ਕੀਤਾ। ਇਉਂ ਸੱਚੇ ਪਾਤਸ਼ਾਹ ਨੇ ਉਹਦਾ ਜਿਹੜਾ ਹਨੇਰੇ ਵਿੱਚ ਜ਼ੁਲਮ ਦਾ ਪ੍ਰਕਾਸ਼ ਸੀ ਉਹ ਖਤਮ ਕਰ ਦਿੱਤਾ। ਚੜ੍ਹੇ ਨੇ ਸੱਚੇ ਪਾਤਸ਼ਾਹ, ਉਹਨੂੰ ਚੰਦਰਮਾ ਨੂੰ ਸੂਰਜ ਦੀ ਨਿਆਈ ਲੱਗੇ ਨੇ। ਗੁਰੂ ਗੋਬਿੰਦ ਸਿੰਘ ਸਭੈ ਜਗ ਬਿੰਦੂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ ਸਾਰਾ ਜਗਤ ਜਾਣਦਾ ਹੈ, ਸਾਰੇ ਇਤਿਹਾਸਕਾਰਾਂ ਨੇ, ਉਹ ਯੂਰਪੀਨ ਹੋਣ, ਫਰਾਂਸੀਸੀ ਹੋਣ, ਸੋ ਉਹ ਭਾਵੇਂ ਮੱਧ ਏਸ਼ੀਆ ਦੇ ਹੋਣ,
ਹਿੰਦੁਸਤਾਨ ਦੇ ਹੋਣ ਸਾਰਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਣ ਕੇ ਕਿ ਐਡੇ ਮਹਾਨ ਸੂਰਮੇ ਹੋਏ ਨੇ, ਸੱਚੇ ਪਾਤਸ਼ਾਹ ਜੀ ਦਾ ਜਸ ਲਿਖਿਆ ਹੈ, ਇਤਿਹਾਸ ਲਿਖਿਆ ਹੈ। ਸਭਾ ਜਗ ਬਿੰਦੂ, ਬਿੰਦੂ ਤੋਂ ਭਾਵ ਹੁੰਦਾ ਜਾਣਨਾ, ਜਿਨ੍ਹਾਂ ਨੂੰ ਸਾਰਾ ਜਗਤ ਜਾਣਦਾ ਹੈ। ਸਰਪਿੰਦ ਗਰਿੰਦ ਖਗਿੰਦ ਤੁਲੰਗ ਬਲਵੰਡ ਅਖੰਡ ਸੁਰਿੰਦਾ ਇੰਦੂ। ਫਿਰ ਸੱਚੇ ਪਾਤਸ਼ਾਹ ਜੀ ਕਿਹੋ ਜਿਹੇ ਨੇ? ਸਰਪਿੰਦ ਗਰਿੰਦ, ਔਰੰਗਜ਼ੇਬ ਜਿਹੜਾ ਸੀ ਮੁਸਲਮਾਨਾਂ ਦਾ ਬਾਦਸ਼ਾਹ, ਉਹ ਤਾਂ ਚੰਦਰਮਾ ਦੀ ਨਿਆਈ ਸੀ, ਉਹਨੂੰ ਤਾਂ ਸੱਚੇ ਪਾਤਸ਼ਾਹ ਜੀ ਸੂਰਜ ਦੀ ਨਿਆਈ ਹੋ ਕੇ ਟੱਕਰੇ ਨੇ ਅੱਗੋਂ। ਉਹਦਾ ਤਾਂ ਤੇਜ ਪ੍ਰਤਾਪ ਸਭ ਫਿੱਕਾ ਪਾ ਦਿੱਤਾ। ਆਪ ਜੀ ਦੇ ਪ੍ਰਗਾਸ਼ ਹੋਣ ਨਾਲ, ਚੜ੍ਹਨ ਨਾਲ, ਗੁਰਤਾ ਗੱਦੀ 'ਤੇ ਬੈਠਣ ਨਾਲ, ਸਰਪਿੰਦ ਗਰਿੰਦ ਖਗਿੰਦ ਤੁਲੰਗ, ਅਤੇ ਜਿਹੜੇ ਸਰਪਿੰਦ ਪਹਾੜੀ ਰਾਜੇ ਸੀ, ਗਰਿੰਦ ਗਿਰ ਹੁੰਦਾ ਪਹਾੜ, ਪਹਾੜੀਆਂ ਦੇ ਇੰਦਰ ਰਾਜੇ, 22 ਧਾਰ ਦੇ ਭਾਵੇਂ ਹਿੰਦੂ ਹੀ ਸਨ ਪਹਾੜੀ ਰਾਜੇ, ਪਰ ਉਹ ਵੀ ਆਪਣੀ ਪਰਜਾ ਨੂੰ ਨਿਆਂ ਨਹੀਂ ਦੇ ਰਹੇ ਸਨ, ਔਰੰਗਜ਼ੇਬ ਦੇ ਥੱਲੇ ਲੱਗ ਕੇ ਉਹਦੀ ਹੀ ਮੁਖਾਲਤ ਕਰ ਰਹੇ ਸਨ। ਪਰਜਾ ਨੂੰ ਨਿਆਂ ਦੇਣ ਦੀ ਬਜਾਏ ਉਹਨਾਂ ਨੂੰ ਵੀ ਨਿਆਂ ਨਹੀਂ ਦੇ ਰਹੇ ਸਨ, ਉਹਦੇ ਹੇਠਾਂ ਲੱਗ ਕੇ ਉਹਨੂੰ ਪਿਟਾਵਾਂ ਦੇ, ਧੀਆਂ ਦੇ ਡੋਲੇ ਦੇ ਕੇ ਰਾਜ ਕਰਦੇ ਸਨ ਆਪਣੀ ਸ਼ਾਨ ਦੇ ਧਰਮ ਦੇ ਖਿਲਾਫ। ਰਾਜਪੂਤ ਰਾਜੇ ਜਿਹੜੇ ਹਿੰਦੂ ਸਨ, ਪਹਾੜੀ ਰਾਜੇ ਵੀ ਸਾਰੇ ਉਹਦੀਨ ਮੰਨ ਚੁੱਕੇ ਸਨ, ਉਹ ਤੋਂ ਡਰਦੇ ਸਨ ਅਤੇ ਆਪਣੀ ਪਰਜਾ ਦੇ ਉਲਟ ਹੀ ਕੰਮ ਕਰਦੇ ਸਨ, ਜਿਵੇਂ ਦੀ ਹਾਲਤ ਅੱਜ ਕੱਲ੍ਹ ਦੇ ਸਿੱਖ ਲੀਡਰਾਂ ਦੀ ਬਣੀ ਹੋਈ ਹੈ। ਸੋ ਗੁਲਾਮੀ ਨੂੰ ਕਬੂਲ ਕਰਕੇ ਅਤੇ ਹਿੰਦੁਸਤਾਨ ਦੇ ਕਰਪਟ ਲੀਡਰਾਂ ਦੇ ਥੱਲੇ ਲੱਗੇ ਹੋਏ ਪੰਜਾਬ ਦਾ ਨੁਕਸਾਨ ਕਰ ਰਹੇ, ਇਸੇ ਤਰ੍ਹਾਂ ਦੀ ਹਾਲਤ ਸੀ। ਗੁਲਾਮੀ ਦੀ ਹਾਲਤ ਵਿੱਚ ਐਸਾ ਹੀ ਹੁੰਦਾ ਹੈ। ਸਰਪਿੰਦ ਗਰਿੰਦ ਖਗਿੰਦ ਤੁਲੰਗ, ਕਵੀ ਜੀ ਅੱਗੇ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਜਿਹੜੇ ਪਹਾੜੀ ਰਾਜੇ ਭਾਵੇਂ ਹਿੰਦੂ ਹੀ ਸਨ, ਉਹਨਾਂ ਦੀ ਹਾਲਤ ਸਰਪਿੰਦ, ਸ਼ੋ ਸ਼ੇਸ਼ਨਾਗ ਦੀ ਨਿਆਈ, ਸੱਪਾਂ ਦਾ ਰਾਜਾ ਜਿਹੜਾ ਸਰਪਿੰਦ, ਉਹਨਾਂ ਦੀ ਹਾਲਤ ਸਰਪਿੰਦ ਦੀ ਨਿਆਈ। ਸਰਪ ਤੋਂ ਭਾਵ ਹੁੰਦਾ ਉਹਦੇ ਜ਼ਹਿਰ ਹੁੰਦੀ, ਉਹ ਆਪਣੀ ਪਰਜਾ ਦੇ ਉਲਟ ਹੀ ਨਿਆਂ ਦੇਣ ਦੀ ਬਜਾਏ ਔਰੰਗਜ਼ੇਬ ਦੇ ਜ਼ੁਲਮ ਤੋਂ ਡਰਦੇ ਹੋਏ ਉਹਦੇ ਥੱਲੇ ਲੱਗ ਕੇ ਆਪਣੀ ਪਰਜਾ ਦੇ ਵਿੱਚ ਹੀ ਜ਼ਹਿਰ ਘੋਲ ਰਹੇ ਸਨ, ਜ਼ਹਿਰੀਲੇ ਹੋ ਰਹੇ ਸਨ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਬੜਾ ਸਮਝਾਇਆ ਸੀ ਕਿ ਤੁਸੀਂ ਸਾਡੇ ਨਾਲ ਆਵੋ, ਆਪਾਂ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟ ਕੇ ਸੁੱਟ ਦੇਣੀਆਂ। ਪਿਤਾ ਜੀ ਦੀ ਕੁਰਬਾਨੀ ਵੀ ਹੋ ਚੁੱਕੀ ਤੁਹਾਡੇ ਸਾਹਮਣੇ, ਪਰ ਐਡੇ ਡਰਪੋਕ ਸੀ, ਐਡੇ ਬੇਈਮਾਨ ਸੀ ਇਹ ਪੱਥਰ ਪੂਜਕ, ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਥ ਨਹੀਂ ਦਿੱਤਾ, ਉਲਟਾ ਔਰੰਗਜ਼ੇਬ ਦੇ ਨਾਲ ਹੀ ਜਾ ਕੇ ਗੁਰੂ ਘਰ ਦੇ ਖਿਲਾਫ ਝੂਠੀਆਂ ਹੋਰ ਦੀਆਂ ਹੋਰ ਗੱਲਾਂ ਬਣਾ ਕੇ ਸ਼ਿਕਾਇਤਾਂ ਲਾਉਂਦੇ ਰਹੇ, ਜਿਸ ਕਰਕੇ ਗੁਰੂ ਜੀ ਨੇ ਇਹਨਾਂ ਦਾ ਆਸ਼ਾ ਜਾਣ ਕੇ ਵੀ ਇਹਨਾਂ ਦੀ ਹਾਲਤ ਬਹੁਤ ਨਿੱਘਰ ਚੁੱਕੀ ਹੈ, ਇਹਨਾਂ ਨਾਲ ਵੀ ਫਿਰ ਸਿੱਧੇ ਹੋਏ। ਸੱਚੇ ਪਾਤਸ਼ਾਹ ਜੀ, ਬਹੁਤੇ ਜੰਗ ਪਹਾੜੀ ਰਾਜਿਆਂ ਨਾਲ ਹੋਏ, ਪਹਿਲਾ ਪਗਾਣੀ ਦਾ ਯੁੱਧ ਹੀ ਇਹਨਾਂ ਨਾਲ ਹੋਇਆ ਸੀ, ਹਿੰਦੂ ਪਹਾੜੀ ਰਾਜਿਆਂ ਨਾਲ। ਸਰਪਿੰਦ ਗਰਿੰਦ ਖਗਿੰਦ ਤੁਲੰਗ, ਪਹਾੜੀ ਰਾਜੇ ਜਿਹੜੇ ਬੇਈਮਾਨ ਹੋ ਗਏ ਸੀ, ਜ਼ਹਿਰੀਲਾ, ਜਿਵੇਂ ਸੱਪ ਹੁੰਦਾ, ਸੱਪਾਂ ਦੀ ਨਿਆਈ ਪਰਜਾ ਵਿੱਚ ਜ਼ਹਿਰ ਘੋਲ ਰਹੇ ਸਨ, ਆਪਣੀ ਹੀ ਪਰਜਾ ਵਿੱਚ, ਆਪਣੇ ਦੇਸ਼ ਦੀ ਪਰਜਾ ਨੂੰ ਦੁਖੀ ਕਰ ਰਹੇ ਸੀ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਖਗਿੰਦ ਤੁਲੰਗ, ਸੱਪ 'ਤੇ ਭਾਰੂ ਹੁੰਦਾ ਖਾਗਿੰਦ, ਪੰਛੀਆਂ ਦਾ ਰਾਜਾ ਮੰਨਿਆ ਗਰੁੜ, ਗਰੁੜ ਜਿਹੜਾ ਸੱਪ ਦਾ ਦੁਸ਼ਮਣ ਹੈ ਅਤੇ ਉਹਨੂੰ ਵਲੇਟ ਕੇ ਰੱਖ ਦਿੰਦਾ, ਸੱਪ ਨੂੰ ਮਾਰ ਦਿੰਦਾ ਗਰੁੜ। ਸੋ ਸੱਚੇ ਪਾਤਸ਼ਾਹ ਪਹਾੜੀ ਰਾਜੇ ਜਿਹੜੇ ਜ਼ਹਿਰੀਲੇ ਸੱਪਾਂ ਦੀ ਨਿਆਈ ਹੋ ਚੁੱਕੇ ਸੀ, ਉਹਨਾਂ ਨੂੰ ਮਹਾਰਾਜ ਗਰੁੜ ਦੀ ਨਿਆਈ ਬਣ ਕੇ ਮਿਲੇ ਨੇ, ਉਹਨਾਂ ਨੂੰ ਗਰੁੜ ਦੀ ਨਿਆਈ ਟੱਕਰੇ ਨੇ ਮਾਤ ਦਿੱਤੀ ਹੈ, ਇਸ ਕਰਕੇ ਬਲਵੰਡ ਅਖੰਡ ਸੁਰਿੰਦਾ ਇੰਦੂ। ਹਿੰਦੂ ਧਰਮ ਵਿੱਚ ਜਿਹੜਾ ਸੁਰਗਾਂ ਦਾ ਰਾਜਾ ਇੰਦਰ ਮੰਨਿਆ ਹੈ, ਇੰਦਰ ਕੋਲ ਇੱਕ ਛਾਇਤਰ ਹੈ, ਬੱਜਰ ਕਹਿੰਦੇ ਪਹਾੜਾਂ ਨੂੰ ਵੀ ਭੰਨ ਦਿੰਦਾ ਹੈ, ਪਰ ਉਸ ਵੇਲੇ ਇਹਦੇ ਵੀ ਬੱਜਰ ਨੇ ਕੁਝ ਨਹੀਂ ਕੀਤਾ, ਜਦੋਂ ਇਹ ਜ਼ੁਲਮ ਹੋ ਰਿਹਾ ਸੀ ਦੇਸ਼ ਦੇ ਉੱਪਰ, ਹਿੰਦੂਆਂ ਦੇ ਉੱਪਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੈਸੇ ਬਲਵਾਨ, ਬਲਵੰਡ ਅਖੰਡ, ਅਖੰਡ ਤੋਂ ਭਾਵ ਇੱਕ ਰਸ, ਅਟੁੱਟ ਬਲ ਵਾਲੇ ਨੇ,
ਅਟੁੱਟ ਬਹੁਤ ਜ਼ਿਆਦਾ ਬਲਵਾਨ ਨੇ, ਬਲ ਵਾਲੇ ਨੇ ਸੁਰਿੰਦਾ ਇੰਦੂ, ਅਤੇ ਉਸ ਰਾਜੇ ਸਵਰਗਾਂ ਦੇ ਰਾਜੇ ਇੰਦਰ ਦੇ ਵੀ ਇੰਦੂ ਨੇ, ਉਹਦੇ ਵੀ ਰਾਜਿਆਂ ਦੇ ਵੀ ਰਾਜੇ ਨੇ। ਸੱਚੇ ਪਾਤਸ਼ਾਹ ਨੇ ਉਹਨੂੰ ਵੀ ਮਾਤ ਪਾ ਦਿੱਤੀ। ਆਪ ਜੀ ਕੋਲ ਤਾਂ ਉਹ ਬੱਜਰ ਵੀ ਨਹੀਂ ਸੀ, ਪਹਾੜਾਂ ਨੂੰ ਢਾਹ ਦੇਣ ਵਾਲਾ ਸੱਤ ਧਾਤਾਂ ਦਾ ਬਣਿਆ ਹੋਇਆ ਬਰਛਾ। ਆਪ ਨੇ ਤਾਂ ਸ੍ਰੀ ਸਾਹਿਬ ਦੇ ਬਲ ਨਾਲ ਹੀ ਏਡੇ ਵੱਡੇ ਜ਼ੁਲਮੀ ਰਾਜ ਜੋ ਨਾਸ਼ ਕਰ ਦਿੱਤਾ, ਉਹਦਾ ਤਹਿਸ਼ ਨਹਿਸ਼ ਕਰ ਦਿੱਤਾ। ਐਸੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਸੋਹਣੇ ਚਰਨ ਕਮਲ, ਉਹਨਾਂ ਦੇ ਸੋਹਣੇ ਚਰਨ ਕਮਲਾਂ ਦੇ ਉੱਪਰ ਮੇਰੀ ਨਮਸਕਾਰ ਹੈ, ਸਤਿਕਾਰ ਸਹਿਤ ਮੈਂ ਪ੍ਰੇਮ ਨਾਲ ਨਮਸਕਾਰ ਕਰਦਾ ਵਾਂ। ਅੱਗੇ ਕਵੀ ਜੀ ਅਗਲਾ ਕਵਿਤ ਬਖਸ਼ਿਸ਼ ਕਰ ਰਹੇ ਨੇ। ਕਵਿਤ ਕਾਂਤ ਕਲ ਤਾਲ ਮੈਂ ਪ੍ਰਫੁੱਲਤ ਵਿਸਾਲ ਦਲ ਮ੍ਰਿਦਲ ਮ੍ਰਿਦਲ ਤੁਲ ਲਾਲ ਲਾਲ ਮਾਨੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਫਿਰ ਕਵੀ ਜੀ ਕਮਲ ਦੇ ਫੁੱਲ ਨਾਲ ਟੁਕਾ ਕੇ ਅਤੇ ਸੋਹਣੀ ਸੋਭਾ ਦੇ ਰਹੇ ਨੇ, ਸੋਹਣੀ ਵਡਿਆਈ ਕਰ ਰਹੇ ਨੇ। ਕਾਂਤ ਕਲ ਤਾਲ ਮੈਂ, ਕਮਲ ਦਾ ਫੁੱਲ ਤਲਾਬ ਦੇ ਵਿੱਚ ਪੈਦਾ ਹੁੰਦਾ ਹੈ। ਅਰ ਕਾਂਤ ਕਲ ਸ਼ੋਭਾ ਰੂਪੀ ਕਲਯੁਗ ਦੇ, ਸੋ ਕਲਯੁਗ ਦੇ ਸੁੰਦਰਤਾ ਰੂਪੀ ਤਾਲ ਵਿੱਚ ਜੋ ਸੱਚੇ ਪਾਤਸ਼ਾਹ ਪ੍ਰਫੁੱਲਤ ਵਿਸਾਲ ਦਲ, ਪ੍ਰਫੁੱਲਤ ਕਮਲ ਫੁੱਲ ਦੀ ਨਿਆਈ ਸੱਚੇ ਪਾਤਸ਼ਾਹ ਜੀ ਖਿੜ ਰਹੇ ਨੇ, ਪ੍ਰਫੁੱਲਤ ਹੋਣਾ ਕੀਤਾ ਆਪ ਜੀ ਨੇ। ਵਿਸਾਲ ਦਲ ਕਮਲ ਦੇ ਫੁੱਲ ਦੇ ਉੱਪਰ ਸੋਹਣੇ ਚੌੜੇ ਚੌੜੇ ਪੱਤੇ ਹੁੰਦੇ ਆ। ਇੱਧਰ ਮਹਾਰਾਜ ਜੀ ਦੀ ਜਿਹੜੀ ਖਾਲਸਾ ਫੌਜ ਹੈ, ਆਪ ਜੀ ਨੇ ਫੌਜ ਸਜਾਈ ਹੈ, ਆਪ ਜੀ ਦੇ ਹਰ ਵਕਤ ਦੁਆਲੇ ਰਹਿੰਦੀ ਹੈ, ਚਾਰ ਛੁਪੇਰੇ ਰਹਿੰਦੀ ਹੈ। ਉਹ ਦਲ ਜਿਹੜਾ ਇਹ ਪੱਤੇ ਨੇ, ਕਮਲ ਫੁੱਲ ਦੀ ਨਿਆਈ ਫੌਜ ਰੂਪੀ ਦਲ ਪੱਤੇ ਨੇ। ਮ੍ਰਿਦਲ ਮ੍ਰਿਦਲ ਤੁਲ ਲਾਲ ਲਾਲ ਮਾਨੀ, ਅਤੇ ਸੱਚੇ ਪਾਤਸ਼ਾਹ ਜੀ ਬਹੁਤ ਕੋਮਲ ਤੋਂ ਕੋਮਲ ਆਪ ਜੀ ਦੇ ਚਰਨ ਨੇ। ਮ੍ਰਿਦਲ ਮ੍ਰਿਦਲ ਤੁਲ, ਕੋਮਲਤਾ ਤੋਂ ਕੋਮਲਤਾ ਦੇ ਤੁਲ ਲਾਲ ਲਾਲ ਮਾਨੀਏ, ਬਹੁਤ ਲਾਲ ਨੇ, ਬਹੁਤ ਸੁੰਦਰ ਤੋਂ ਸੁੰਦਰ ਨੇ ਦੋਵੇਂ ਚਰਨ ਆਪ ਜੀ ਦੇ। ਲਾਲ ਸੂਹੇ ਨੇ, ਲਾਲੀ ਭਾ ਮਾਰਦੇ ਨੇ। ਰਾਜਤ ਮਰਾਲ ਰਾਜ ਸੰਤਨ ਸਮਾਜ ਪਾਸ, ਸੱਚੇ ਪਾਤਸ਼ਾਹ ਜੀ ਰਾਜਤ ਸੋਭਦੇ ਨੇ। ਮਰਾਲ ਰਾਜ ਜਿਵੇਂ ਉਹ ਸਰੋਵਰ ਦੇ ਉੱਪਰ ਜਿੱਥੇ ਕਮਲ ਦਾ ਫੁੱਲ ਖਿੜਦਾ ਹੈ, ਉੱਥੇ ਸਿਆਣੇ ਆਉਂਦੇ ਨੇ, ਪਹਾੜਾਂ ਦੇ ਵਿੱਚ ਹੰਸ ਵੀ ਆਉਂਦੇ ਨੇ, ਹੰਸ ਵੀ ਆਉਂਦੇ ਨੇ, ਅਤੇ ਹੰਸਾਂ ਦੇ ਰਾਜੇ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਵੀ ਆਉਂਦੇ ਨੇ। ਸੋ ਇੱਕ ਰਸ ਡਾਰ ਹੰਸਾਂ ਦੀ ਉੱਥੇ ਆਉਂਦੀ। ਰਾਜਤ ਮਰਾਲ ਰਾਜ ਸੰਤਨ ਸਮਾਜ ਪਾਸ, ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖ ਕਮਾਈ ਵਾਲੇ ਸਾਧੂ ਸੰਤਾਂ ਦੇ ਸਮਾਜ ਦੇ ਵਿੱਚ, ਸਤ ਸੰਗਤ ਵਿੱਚ, ਉਹ ਹੰਸਾਂ ਦੀ ਨਿਆਈ ਹੈ ਜਿਹੜੇ ਗੁਰਮੁਖ ਨੇ। ਗੁਰਸਿੱਖ ਖਾਲਸਾ ਜਾਂ 52 ਕਵੀ ਵੀ ਆਪ ਜੀ ਨੇ ਰੱਖੇ ਹੁੰਦੇ ਸੀ, 52 ਕਵੀ ਵੀ ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਹੁੰਦੇ ਸਨ। ਉਹ ਸੰਤਾਂ ਦੇ ਸਮਾਜ ਜੋ ਹੰਸਾਂ ਦੀ ਨਿਆਈ, ਆਪ ਵੱਡੇ ਹੰਸ ਦੀ ਨਿਆਈ, ਰਾਜਤ ਮਰਾਲ ਰਾਜ ਆਪ ਉਹਨਾਂ ਸਾਰਿਆਂ ਤੋਂ ਸ਼੍ਰੋਮਣੀ ਹੋ ਕੇ ਵੱਡੇ ਪਰਮ ਹੰਸ ਦੀ ਨਿਆਈ ਸ਼ੋਭ ਰਹੇ ਦਰਬਾਰ ਵਿੱਚ ਬੈਠੇ ਹੋਏ। ਐਸੀ ਆਪ ਜੀ ਦੀ ਸ਼ੋਭਾ ਹੈ। ਪਾਸ ਹੈ ਪਰਾਗ ਦਿਨ ਰੈਨ ਮੈਂ ਸੁਹਾਨੀ, ਅਤੇ ਸਤਿਗੁਰਾਂ ਦੇ ਜਿਵੇਂ ਕਮਲ ਦੇ ਫੁੱਲ ਜੋ ਨਰ ਤੁਰੀਆਂ ਹੁੰਦੀਆਂ ਨੇ ਫੁੱਲ ਦੀਆਂ, ਉਹਨਾਂ ਦੇ ਉੱਪਰ ਸੋਹਣੀ ਮਕਰੰਦ ਰਸ ਧੂੜੀ ਹੁੰਦੀ ਹੈ, ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਕਮਲ ਦੀ ਨਿਆਈ ਜੋ ਉਹਨਾਂ ਦੇ ਚਰਨਾਂ ਦੇ ਉੱਪਰ। ਪਾਸ ਹੈ ਪਰਾਗ, ਪਰਾਗ ਚਰਨ ਕਮਲਾਂ ਦੀ ਜਿਹੜੀ ਧੂੜੀ ਹੈ ਉਹ ਪਾਸੂ ਦੀ ਨਿਆਈ ਹੈ, ਉਹ ਮਕਰੰਦ ਦੀ ਨਿਆਈ ਹੈ, ਜਿਹਦੇ ਨਾਲ ਸ਼ੋਭਦਾ ਫੁੱਲ ਬਰੀਕ ਬਰੀਕ ਹੁੰਦੀ ਹੈ, ਫੁੱਲ ਦੀ ਸ਼ੋਭਾ ਹੁੰਦੀ। ਜੋ ਧੂੜੀ ਹੈ ਆਪ ਜੀ ਦੇ ਚਰਨਾਂ ਦੀ, ਉਹ ਪਰਾਗ ਦੀ ਨਿਆਈ। ਦਿਨ ਰਹਿਣ ਮੈਂ ਸੁਹਾਨੀ, ਇੱਕ ਫਰਕ ਹੈ ਕਿ ਕਮਲ ਦਾ ਫੁੱਲ ਦਿਨੇ ਹੀ ਕੇਵਲ ਸੋਭਦਾ ਹੈ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਜਿਹੜੇ ਦਿਨੇ ਵੀ ਰਾਤ ਵੀ ਸ਼ੋਭਦੇ ਹਨ। ਜਿਸ ਵੇਲੇ ਵੀ ਕੋਈ ਗੁਰੂ ਕੀ ਸੰਗਤ ਕਰਦਾ, ਰਾਤ ਹੋਵੇ ਦਿਨ ਹੋਵੇ, ਚਰਨਾਂ ਦਾ ਧਿਆਨ ਲੈਂਦਾ ਹੈ,
ਉਸੇ ਵੇਲੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ, ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਸ਼੍ਰੀ ਮੁੱਖ ਸਿੱਖ ਮਨ ਸੌਰਭ ਆਨੰਦ ਹੇਤ, ਕਮਲ ਦੇ ਫੁੱਲ ਦੇ ਉੱਪਰ ਆ ਕੇ ਭੌਰੇ ਜਿਹੜੇ ਨੇ ਉਹ ਭ੍ਰਮਣ ਕਰਦੇ ਹਨ ਅਤੇ ਮਕਰੰਦ ਰਸ ਸੁਗੰਧੀ ਨੂੰ ਚੂਸਦੇ ਨੇ। ਇੱਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਉੱਪਰ ਸ਼੍ਰੀ ਮੁੱਖ ਸਿੱਖ ਮਨ, ਜਿਹੜੇ ਗੁਰਸਿੱਖਾਂ ਦੇ ਮਨ ਰੂਪੀ ਸ਼੍ਰੀ ਮੁੱਖ ਭੌਰੇ ਨੇ ਨਾ, ਉਹ ਆਉਂਦੇ ਨੇ ਮਨ ਗੁਰੂ ਦੇ ਚਰਨਾਂ ਦਾ ਧਿਆਨ ਧਾਰਨ ਕਰਦੇ ਨੇ। ਜਿਹੜੇ ਸੌਰਭ ਆਨੰਦ ਹੇਤ, ਕਾਹਦੇ ਵਾਸਤੇ? ਸੌਰਭ ਹੁੰਦੀ ਸੁਗੰਧੀ, ਸੋ ਭਗਤੀ ਰੂਪੀ ਸੁਗੰਧੀ ਦਾ ਆਨੰਦ ਲੈਣ ਵਾਸਤੇ, ਹੇਤ ਦਾ ਅਰਥ ਵਾਸਤੇ, ਭਗਤੀ ਰੂਪੀ ਸੁਗੰਧੀ ਮਿਲਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚੋਂ। ਆਪ ਜੀ ਬਖਸ਼ਿਸ਼ਾਂ ਕਰਦੇ ਨੇ, ਜਿੱਥੇ ਸਤਸੰਗਤ ਹੁੰਦੀ, ਕਥਾ ਕੀਰਤਨ ਹੁੰਦਾ, ਨਾਮ ਜਪਿਆ ਜਾਂਦਾ, ਉੱਥੇ ਆਪ ਜੀ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਵਿੱਚ, ਉਸਤਤ ਵਿੱਚ ਬਹੁਤ ਸੁੰਦਰ ਬਾਣੀ ਆਪ ਉਚਾਰਦੇ ਨੇ। ਜਿਹਨੂੰ ਨਾਮ ਦਿੱਤਾ ਜਾਂਦਾ ਅਕਾਲ ਉਸਤਤ, ਸੋ ਸੱਚੇ ਪਾਤਸ਼ਾਹ ਜੀ ਇਸ ਨੂੰ ਲੈਣ ਵਾਸਤੇ ਭਗਤੀ ਰੂਪੀ ਸੁਗੰਧੀ ਨੂੰ ਸਿੱਖਾਂ ਦੇ ਮਨ ਰੂਪੀ ਭੌਰੇ, ਛੋਰਤ ਨਾ ਆਸ ਪਾਸ ਸਦਾ ਸੋ ਪਰਮਾਨੀ, ਜਿਵੇਂ ਕਮਲ ਦੇ ਫੁੱਲ ਨੂੰ ਭੌਰਾ ਨਹੀਂ ਛੱਡਦੇ ਹਨ, ਭੌਰੇ ਨਹੀਂ ਛੱਡਦੇ ਹਨ, ਗੁਰਸਿੱਖਾਂ ਦੇ ਮਨ ਰੂਪੀ ਭੌਰੇ ਮਹਾਰਾਜ ਜੀ ਦਾ ਆਸਾ ਪਾਸਾ ਨਹੀਂ ਛੱਡਦੇ ਹਨ। ਉਹ ਨੇੜੇ ਤੋਂ ਨੇੜੇ ਹੀ ਰਹਿੰਦੇ ਨੇ, ਨੇੜੇ ਤੇੜੇ ਰਹਿੰਦੇ ਹਨ, ਕਦੇ ਵੀ ਦੂਰ ਹੋਣ ਨੂੰ ਉਹਨਾਂ ਦਾ ਮਨ ਨਹੀਂ ਚਾਹੁੰਦਾ ਹੈ। ਸਦਾ ਸੋ ਪਰਮਾਨੀਏ, ਹਮੇਸ਼ਾ ਹੀ ਉਹ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਉੱਪਰ ਗੁੰਜਾਰ ਪਾਉਂਦੇ ਰਹਿੰਦੇ ਨੇ। ਉਦਕ ਕਰਮ ਛੋਏ ਸਕੈ ਨਾ ਭਰਮ ਮਲ, ਫਿਰ ਕਮਲ ਦਾ ਫੁੱਲ ਜਿਹੜਾ ਸਾਧ ਸੰਗਤ ਜੀ ਉਹ ਪਾਣੀ ਦੇ ਵਿੱਚ ਪੈਦਾ ਹੁੰਦਾ ਅਤੇ ਫਿਰ ਚਿੱਕੜ ਦੇ ਵਿੱਚ ਹੁੰਦਾ, ਪਾਣੀ ਵਿੱਚ ਰਹਿੰਦਾ ਹੈ ਅਤੇ ਹੇਠਾਂ ਮਲ ਤੋਂ ਭਾਵ ਮੈਲ ਚਿੱਕੜ ਵੀ ਹੁੰਦੀ, ਉਹਦੀ ਜੜ ਵਿੱਚ ਗਾਰ ਵੀ ਹੁੰਦੀ ਹੈ, ਉੱਥੋਂ ਜੜ ਉਹਦੀ ਮੈਲੀ ਹੁੰਦੀ ਹੈ। ਉਦਕ ਕਰਮ ਛੋਏ ਸਕੈ ਨਾ ਭਰਮ ਮਲ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੈਸੇ ਚਰਨ ਕਮਲ ਦੀ ਨਿਆਈ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਦਕ ਕਰਮ ਛੋਏ ਸਕੈ ਨਾ ਭਰਮ ਮਲ, ਇੱਧਰ ਕਰਮਾਂ ਰੂਪੀ ਪਾਣੀ ਜਿਹੜਾ ਮਹਾਰਾਜ ਜੀ ਦੇ ਚਰਨਾਂ 'ਤੇ ਉਹਦਾ ਕੋਈ ਅਸਰ ਨਹੀਂ ਹੈ, ਕਰਮਾਂ ਦਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਉੱਪਰ ਪ੍ਰਭਾਵ ਨਹੀਂ, ਅਸਰ ਨਹੀਂ ਹੈ। ਜਿਹੜੇ ਕਰਮ ਬਹੁਤ ਬਲਵਾਨ ਨੇ, ਸਾਰਿਆਂ ਨੂੰ ਆਪਣਾ ਫਲ ਭੁਗਤਾ ਕੇ ਹੀ ਰਹਿੰਦੇ ਹਨ। ਕਵੀਆਂ ਨੇ ਕਿਹਾ ਭੋਗੇ ਬਿਨ ਭਾਗੈ ਨਹੀਂ ਕਰਮ ਗਤੀ ਬਲਵਾਨ, ਕਰਮ ਪ੍ਰਧਾਨ ਮਥਾਨਾ ਨਾ, ਜੈਸੀ ਕਲਮ ਵੂੜੀ ਹੈ ਮਸਤਕ ਤੈਸੀ ਜੀ ਅੜੇ ਪਾਸ। ਜੇ ਉਹ ਜੀ ਧੁਰੋਂ ਅਗੰਮੀ ਕਲਮ ਚੱਲੀ, ਕਰਮਾਂ ਦੇ ਮੁਤਾਬਕ ਲੇਖ ਪਏ ਨੇ ਜੀਵਾਂ ਦੇ ਪਾਸ, ਉਹੀ ਹੁੰਦੇ ਨੇ, ਉਹੀ ਜੀਵ ਕਰਦੇ ਨੇ, ਕਲਮ ਏਡੇ ਬਲਵਾਨ ਨੇ। ਸੋ ਇਸ ਕਰਕੇ ਸਾਧ ਸੰਗਤ ਜੀ, ਲੇਖ ਨਾ ਮਿਟਾਈ ਹੇ ਸਖੀ ਜੋ ਲਿਖਿਆ ਕਰਤਾਰ, ਇਹ ਵੀ ਪਾਵਨ ਬਾਣੀ ਵਿੱਚ ਆਪਾਂ ਪੜ੍ਹਦੇ ਸੁਣਦੇ। ਕਰਮ ਭੋਗਣੇ ਪੈਂਦੇ ਨੇ ਅਵਸ਼, ਜਾਣੇ ਵਿੱਚ ਕੀਤੇ ਹੋਣ, ਅਣਜਾਣੇ ਵਿੱਚ ਕੀਤੇ ਹੋਣ, ਭੋਗਣੇ ਪੈਂਦੇ ਨੇ। ਉਦਕ ਕਰਮ ਛੋਏ ਸਕੈ ਨਾ ਭਰਮ ਮਲ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਮੁਬਾਰਕ ਜੋ ਕਮਲ ਦੀ ਨਿਆਈ ਨੇ, ਸੁੰਦਰ ਹਨ ਗੁਣ ਨੇ, ਉਹ ਸਾਧ ਸੰਗਤ ਜੀ ਉਹਨਾਂ ਨੂੰ ਕਰਮਾਂ ਰੂਪੀ ਪਾਣੀ ਛੋਹ ਨਹੀਂ ਸਕਦਾ। ਜਿਵੇਂ ਪਾਣੀ ਤੋਂ ਨਿਰਲੇਪ ਉੱਚਾ ਹੁੰਦਾ ਹੈ ਨਾ, ਇਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਇਹ ਬਰਕਤਾਂ ਨੇ ਕਿ ਕਰਮਾਂ ਰੂਪੀ ਪਾਣੀ ਸਿੱਖਾਂ ਦਾ ਉਹ ਛੋਹ ਨਹੀਂ ਸਕਦਾ, ਉਹ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਉਹ ਆਜ਼ਾਦ ਨੇ ਅਤੇ ਜਿਸ ਵੀ ਸਿੱਖ ਨੂੰ ਚਾਹੁਣ ਉਹ ਕਰਮਾਂ ਦੇ ਜਾਲ ਤੋਂ ਛੁਡਾ ਲੈਂਦੇ ਨੇ। ਸੱਚੇ ਪਾਤਸ਼ਾਹ ਨੂੰ ਵਿਕਾਰਾਂ ਰੂਪੀ ਚਿੱਕੜ ਵੀ ਮੈਲ, ਜਿਹੜਾ ਜਿਵੇਂ ਕਮਲ ਦਾ ਫੁੱਲ ਚਿੱਕੜ ਤੋਂ ਵੀ ਨਿਰਲੇਪ ਹੁੰਦਾ, ਗੰਦਗੀ ਤੋਂ ਹੇਠਾਂ ਹੁੰਦੀ ਹੈ ਜੋ ਗਾਰ ਆਦਿਕ, ਅਤੇ ਸੱਚੇ ਪਾਤਸ਼ਾਹ ਨੂੰ ਭਰਮ ਆਦਿਕ ਦੀ ਮੈਲ ਜਿਹੜੀ ਹੈ, ਮਾਇਆ ਦੇ ਮੋਹ ਭਰਮ ਆਦਿਕ ਦੀ ਮੈਲ ਵੀ ਉਹਨਾਂ ਚਰਨਾਂ ਨੂੰ ਭਰਮਾ ਨਹੀਂ ਸਕਦੀ ਹੈ, ਕਰਮਾਂ ਰੂਪੀ ਪਾਣੀ ਵੀ ਛੁੰਦਾ ਨਹੀਂ ਹੈ, ਨਿਰਲੇਪ ਨੇ ਇਹਨਾਂ ਦੋਵਾਂ ਤੋਂ।
ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਇਹ ਵਾਧਾ ਹੈ, ਇਹ ਵਾਧਾ ਵੀ ਬਿਆਨ ਕਰ ਰਹੇ ਨੇ ਅਤੇ ਕਮਲ ਦੀ ਨਿਆਈ ਟੁਕਾ ਵੀ ਰਹੇ ਨੇ ਸੱਚੇ ਪਾਤਸ਼ਾਹ ਜੀ ਦੇ ਚਰਨ। ਸੋ ਆਪ ਜੀ ਨੂੰ ਜਦੋਂ ਸਲਾਰ ਦੀਨ ਕਾਜੀ ਆਇਆ ਸੀ, ਇੱਕ ਸਾਖੀ ਵੀ ਆਉਂਦੀ ਹੈ, ਉਹਨੇ ਆ ਕੇ ਸਵਾਲ ਕੀਤਾ ਵੀ ਜੇ ਕਰਮਾਂ ਦਾ ਹੀ ਬਾਣੀਆਂ ਦੀ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ, ਆਪੇ ਬੀਜ ਆਪੇ ਹੀ ਖਾਹ, ਸੋ ਕਾਤਕ ਕਰਮ ਕਮਾਵਣੇ ਦੋਸ ਨਾ ਕਾਹੂ ਯੋਗ। ਕਰਮਾਂ ਦਾ ਫਲ ਵੱਚ ਭੁਗਤਣਾ ਪੈਂਦਾ ਹੈ ਅਤੇ ਫਿਰ ਤੁਹਾਡੇ ਦਰ 'ਤੇ ਆ ਕੇ ਮੱਥਾ ਟੇਕਣ ਦਾ ਕੀ ਫਾਇਦਾ ਹੋਇਆ, ਫਿਰ ਐਵੇਂ ਅਰਦਾਸਾਂ ਕਰੀਏ, ਮੱਥਾ ਟੇਕੀਏ, ਬਾਣੀ ਪੜ੍ਹੀਏ, ਇਹ ਮੈਨੂੰ ਦੱਸੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਉਹਨੂੰ ਇੱਕ ਮੋਹਰ ਦਿੱਤੀ ਸੀ, ਕਿਹਾ ਸੀ ਆਹ ਕਾਗਜ਼ 'ਤੇ ਦੇਖ, ਸਲਾਰ ਦੀਨ ਕਾਜੀ ਵੱਛ ਫਲ ਮਿਲਦਾ ਹੈ, ਗੁਰੂ ਦੇ ਅੱਗੇ ਨਿਆਉਣ ਨਾਲ, ਮੱਥਾ ਟੇਕਣ ਨਾਲ। ਸੋ ਸਤਿਗੁਰੂ ਕਿਰਪਾ ਕਰਕੇ ਮਸਤਕ ਦੇ ਲੇਖ ਜਿਹੜੇ ਕਰਮ ਆ ਉਹ ਬਦਲ ਹੀ ਸੁੱਟਦੇ ਨੇ, ਉਹ ਪੁੱਠਿਆਂ ਤੋਂ ਸਿੱਧੇ ਕਰ ਦਿੰਦੇ। ਇੰਨਾ ਫਲ ਆ ਮੱਥਾ ਟੇਕਣ ਦਾ। ਉਹਨੇ ਕਿਹਾ ਕਿਵੇਂ? ਮਹਾਰਾਜ ਨੇ ਕਿਹਾ ਮੋਹਰ ਵੇਖ, ਰਬੜ ਦੀ ਮੋਹਰ ਉਹਨੂੰ ਦਿੱਤੀ, ਕਿਹਾ ਵੇਖ ਅੱਖਰ ਇਹਨਾਂ ਸਮਝ ਪੈਂਦੀ, ਪੜ੍ਹ ਕੇ ਸੁਣਾ। ਉਹ ਕਹਿੰਦਾ ਜੀ ਇਹ ਤਾਂ ਪੁੱਠੇ ਆ, ਜਦੋਂ ਚੱਕੀ ਉਲਟੇ ਨੇ ਇਹ ਪੜ੍ਹੇ ਨਹੀਂ ਆ। ਮਹਾਰਾਜ ਕਹਿੰਦੇ ਹੁਣ ਇਹਨੂੰ ਸਿੱਧੇ ਕਾਗਜ਼ ਦੇ ਉੱਪਰ ਲਾ, ਇਹਨਾਂ ਅੱਖਰਾਂ ਨੂੰ ਮੋਹਰ ਲਾ ਕੇ ਥੱਲੇ, ਕਾਗਜ਼ ਕੋਰਾ ਲੈ ਕੇ ਅਤੇ ਸਿਆਹੀ ਦੇ ਨਾਲ ਡਬੋ ਕੇ ਮੋਹਰ ਲਾ। ਜਦੋਂ ਉਹਨੇ ਲਾਈ ਤਾਂ ਸੋਹਣੇ ਕਾਗਜ਼ ਉੱਕਰ ਗਏ। ਫਿਰ ਕਿਹਾ ਹੁਣ ਪੜ੍ਹੋ, ਸਾਰੇ ਪੜ੍ਹ ਲਏ। ਸੱਚੇ ਪਾਤਸ਼ਾਹ ਜੀ ਨੇ ਕਿਹਾ ਇਵੇਂ ਹੀ ਗੁਰੂ ਦੀ ਚਰਨ ਛਰਨ ਦਾ ਫਲ ਆ, ਜਿਹੜੇ ਗੁਰਸਿੱਖ ਆ ਕੇ ਭਾਵਨਾ ਨਾਲ, ਸਿੱਧਕ ਨਾਲ, ਵਿਸ਼ਵਾਸ ਨਾਲ, ਪ੍ਰੇਮ ਨਾਲ ਸਾਡੇ ਚਰਨਾਂ ਦਾ ਧਿਆਨ ਧਾਰਨ ਕਰਕੇ ਅਤੇ ਦੋਵੇਂ ਹੱਥ ਥੱਲੇ ਲਾ ਕੇ ਪੰਜੇ ਪੂਰਾ ਮੱਥਾ ਲਾ ਕੇ ਮੱਥਾ ਟੇਕਦੇ ਨੇ ਨਾ, ਉਹਨਾਂ ਦੇ ਪੁੱਠੇ ਲੇਖ ਅਸੀਂ ਸਿੱਧੇ ਕਰਦੇ ਨੇ, ਕਰਮ ਬਦਲ ਦਿੰਦੇ ਹਾਂ ਉਹਨਾਂ ਦੇ। ਗੁਰੂ ਵਿੱਚ ਇਹ ਸਮਰੱਥਾ ਹੈ, ਸੋ ਇਸ ਕਰਕੇ ਸਿੱਧੇ ਹੋ ਜਾਂਦੇ ਨੇ ਲੇਖ, ਕਰਮਾਂ ਦੀ ਗਤੀ ਫਿਰ ਨਹੀਂ ਰਹਿ ਜਾਂਦੀ। ਏਡੇ ਬਲਵਾਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨੂੰ ਸਮਝ ਪੈ ਗਈ। ਉਹਨੇ ਫਿਰ ਮੱਥਾ ਟੇਕਿਆ, ਕਿਹਾ ਧੰਨ ਹੋ ਤੁਸੀਂ ਸੱਚੇ ਪਾਤਸ਼ਾਹ ਜੀਓ, ਵਿਦਵਾਨ ਪੁਰਸ਼ਾਂ ਦੇ ਵੀ ਬਚਨ ਨੇ ਕਿ ਸੀਸ ਨਿਵਾਇਆ ਗਿਰ ਪੜਾ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਿਵਾਈ ਹੈ ਲੱਗੈ ਨਾ ਜੰਮ ਕੀ ਚੋਟ। ਇਸ ਕਰਕੇ ਵਾਰ ਵਾਰ ਗੁਰੂ ਪਰਮੇਸ਼ਰ ਦੇ ਚਰਨਾਂ 'ਤੇ ਆ ਕੇ ਮੱਥਾ ਟੇਕੀਏ, ਗੁਰੂ ਕੀਆਂ ਪ੍ਰਕਰਮਾਂ ਕਰੀਏ, ਗੁਰੂ ਕਾ ਧਿਆਨ ਧਾਰਨ ਕਰੀਏ ਹਿਰਦੇ ਵਿੱਚ ਮਨ ਵਿੱਚ, ਤਾਂ ਕਿ ਪਾਪਾਂ ਦੀ ਪੋਟਲੀ ਜਿਹੜੇ ਮਾਰੇ ਕਰਮਾਂ ਦੀ ਪੰਡ ਆ ਉਹ ਸਾਡੀ ਲੱਥ ਜਾਵੇ। ਉਹ ਸਤਿਗੁਰੂ ਲੈ ਲੈਂਦੇ ਨੇ ਅਤੇ ਸਾਨੂੰ ਕਰਮਾਂ ਦੇ ਬੋਝ ਤੋਂ ਖਾਲੀ ਕਰ ਦਿੰਦੇ ਨੇ, ਰਹਿਤ ਕਰ ਦਿੰਦੇ। ਇਹ ਫਲ ਆਪ ਜੀ ਨੇ ਦਰਸਾਇਆ ਸੀ, ਸਲਾਰ ਦੀਨ ਕਾਜੀ ਨੂੰ ਨਿਹਾਲ ਕੀਤਾ ਸੀ, ਤਾਂ ਕਰਕੇ ਕਵੀ ਜੀ ਕਹਿ ਰਹੇ ਨੇ ਕਿ ਉਦਕ ਕਰਮ ਛੋਏ ਸਕੈ ਨਾ ਭਰਮ ਮਲ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਵੇਂ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਹੁੰਦਾ, ਚਿੱਕੜ ਦੇ ਵਿੱਚ ਵੀ ਗੰਦਾ ਨਹੀਂ ਹੁੰਦਾ, ਇਵੇਂ ਸਤਿਗੁਰੂ ਦੇ ਚਰਨਾਂ ਦੇ ਉੱਪਰ ਕਰਮਾਂ ਦਾ ਵੀ ਕੋਈ ਬਲ ਨਹੀਂ, ਅਸਰ ਨਹੀਂ ਹੈ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੰਨਣ ਨਾਲ ਕਿਸੇ ਸਿੱਖ ਨੂੰ ਕਰਮਾਂ ਰੂਪੀ ਗਿੱਦੜ ਜਿਹੜਾ ਹੈ ਉਹ ਵੱਢ ਜਾਵੇ। ਤਾਂ ਹੀ ਕਿਹਾ ਸੀ ਬਾਣੀ ਵਿੱਚ ਵੀ ਤਪ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸਰਨ ਕਤ ਜਾਈ ਹੈ ਜਬ ਜੰਬੁਕ ਗ੍ਰਾਸ ਹੈ। ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੈ, ਕਿਉਂ ਜਾਣਾ ਹੈ ਜੇ ਗਿੱਦੜ ਹੀ ਖਾ ਜਾਵੇ। ਭਾਵ ਗੁਰੂ ਦੀ ਚਰਨ ਛਰਨ ਬੱਬਰ ਸ਼ੇਰ ਦੀ ਨਿਆਈ ਬਲਵਾਨ ਹੈ, ਕਰਮਾਂ ਨੂੰ ਵੀ ਖੰਡ ਦੇਣ ਵਾਲੀ ਹੈ, ਅਤੇ ਕਰਮ ਜਿਹੜੇ ਉਹਦੇ ਅੱਗੇ ਗਿੱਦੜ ਦੀ ਨਿਆਈ ਕਮਜ਼ੋਰ ਪੈ ਜਾਂਦੇ। ਸੱਚੇ ਪਾਤਸ਼ਾਹ ਜੀ ਉਹਨਾਂ ਦੇ ਚਰਨਾਂ 'ਤੇ ਕਰਮਾਂ ਦਾ ਕੋਈ ਅਸਰ ਨਹੀਂ ਹੈ, ਕਰਮ ਵੀ ਕੱਟ ਦਿੰਦੇ ਨੇ ਜਿਹੜੇ ਮੱਥੇ ਉਹਨਾਂ ਦੇ ਚਰਨਾਂ ਨਾਲ ਲੱਗ ਜਾਂਦੇ ਨੇ, ਅਤੇ ਮਹਾਰਾਜ ਮਾਇਆ ਦੇ ਭਰਮ ਜਾਲ ਦੇ ਵਿੱਚੋਂ ਵੀ ਸਿੱਖਾਂ ਨੂੰ ਚਿੱਕੜ ਵਿੱਚੋਂ ਵੀ, ਗੰਦਗੀ ਵਿੱਚੋਂ ਵੀ ਕੱਢ ਲੈਂਦੇ। ਐਸੋ ਸ੍ਰੀ ਗੋਬਿੰਦ ਸਿੰਘ ਪੰਦ ਪਦ ਕੰਜ ਜਾਨੀ, ਐਸੇ ਸ੍ਰੀ ਸ਼੍ਰੋਮਣੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਕਮਲ ਜਾਨਣਾ ਕਰੋ ਸਾਧ ਸੰਗਤ ਜੀ, ਐਸੇ ਚਰਨ ਕਮਲ ਨੇ ਸੱਚੇ ਪਾਤਸ਼ਾਹ ਜੀ ਦੇ, ਇੰਨੀਆਂ ਬਰਕਤਾਂ ਉਹਨਾਂ ਵਿੱਚ ਨੇ।
ਚਰਨ ਕਮਲਾਂ ਦੇ ਵਿੱਚ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਉਹ ਚਰਨ ਵੀ ਹਨ ਕਮਲਾਂ ਦੀ ਨਿਆਈ ਸ਼ੋਭ ਦਿੰਦੇ ਨੇ ਸੋਹਣੇ ਨੇ ਅਤੇ ਮਾਇਆ ਦੇ ਭਰਮ ਉਹ ਜਾਲ ਦੇ ਵਿੱਚੋਂ ਗੁਰਸਿੱਖਾਂ ਨੂੰ ਕਰਮਾਂ ਦਾ ਜਾਲ ਕੱਟ ਕੇ ਨਿਰਲੇਪ ਕਰ ਦਿੰਦੇ ਨੇ ਮੁਕਤ ਕਰ ਦਿੰਦੇ ਹਨ ਆਜ਼ਾਦ ਕਰ ਦਿੰਦੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਇੱਕ ਤਾਂ ਉਹਨਾਂ ਦੀ ਮਹਾਨ ਕਰਨੀ ਪਹਿਲੇ ਸਵੱਈਏ ਵਿੱਚ ਜੋ ਦੇਸ਼ ਨੂੰ ਉਹਨਾਂ ਨੇ ਆਜ਼ਾਦ ਕਰਵਾਇਆ 6-7 ਸਦੀਆਂ ਤੋਂ ਗੁਲਾਮੀ ਜਿਹੜੀ ਸੀ ਜ਼ੁਲਮ ਰਾਜ ਦੇ ਤੂਫਾਨ ਨੂੰ ਡੱਕਿਆ ਨਾਸ਼ ਕੀਤਾ ਹੈ ਅਤੇ ਫਿਰ ਦੂਜੇ ਵਿੱਚ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਗੁਰਸਿੱਖ ਜਗਿਆਸੂ ਭੌਰੇ ਕਿਵੇਂ ਆਨੰਦ ਲੈਂਦੇ ਨੇ ਕਿੰਨੀਆਂ ਬਰਕਤਾਂ ਹਨ ਇਹ ਕਵੀ ਜੀ ਨੇ ਕਵਿਤ ਵਿੱਚ ਦਰਸਾਇਆ ਹੈ ਸਤਿਗੁਰੂ ਦੀ ਮਹਿਮਾ ਅਗਾਧ ਬੋਧ ਹੈ ਇੱਥੇ ਹੀ ਸਮੇਂ ਦੀ ਸਮਾਪਤੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ ਅੱਗੇ ਤੋਂ ਸਮਤ ਬਖਸ਼ਣੀ ਜੀ ਸ਼੍ਰੀ ਮੁਖ ਸਿੱਖ ਮਨ ਸੌਰਬ ਆਨੰਦ ਹੇਤ ਛੋਰਤ ਨਾਸ ਪਾਸ ਸਦਾ ਸੋ ਪਰਮਾਨੀਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈ ਆ। ਸਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਾਰ ਨਾਲੇ, ਹਾਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਹੋ ਸੰਤ ਹੋ, ਸਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ, ਕਲਾ ਜਿਤ ਕਰਤਾ ਹਰੀ ਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਬਿਨਾਸੀ। ਤਾ ਕੀ ਸੇਵਨ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾ। ਸਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਣ ਆਈ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਪਹਾਈ। ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ। ਰਹਾਓ ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਹੈ ਛੁੱਟ ਹੈ, ਨਿਕ ਨ ਜਾਈ ਉਹ ਦੂਤ। ਸਲੋਕ ਮਹਲਾ ਪੰਜਵਾਂ। ਮਨ ਮਹਿ ਚਿਤ ਬਹੁ ਚਿਤ ਬਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤਾਖੀ ਹੈ, ਕਰਤੇ ਕਾ ਹੋਏ ਵਿਚਾਰੋ। ਤਿਤਕਰ ਗਾਵ ਹੋ ਸੋਹਿਲਾ, ਸਿਵਰੇ ਹੋ ਸਿਰ ਜਣਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਨ ਕੀਮਤ ਨਾਮ ਪਵੈ, ਤਿਸ ਦਾ ਤੇ ਕਮਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ ਦੇਹੋ।

ਸੱਜਣਾ ਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰੇ ਹੋ ਪਹੁੰਚਾ ਸੱਦੜੇ ਨਿਤ ਪਵਾਨਾ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰਗੁਰੇ ਕੋਵੇ ਸਨੇ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇ ਸਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲ ਆਨ ਲੋ ਪਵਨ ਚਵਰੋ ਕਰੇ ਅਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜ ਅੰਤ ਘੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰੇ ਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜਉ ਜਉ ਚਲ ਹੈ ਚੁੱਭਾ ਦੁੱਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ

ਨਾਨਕ ਨਾਮ ਆਧਾਰ ਟੇਕ ਹੈ। ਹਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹ ਖਾਟ ਚਲਹੋ ਹਰਲਾਹਾ, ਗੈ ਬਸਨ ਸੁਹੇਲਾ। ਔਧ ਘਟਾ ਦਿਨ ਸਰੈਣ ਆਰੇ, ਮਨ ਗੁਰਮਿਲ ਕਾਜ ਸੁਆਰੇ ਰਹਾਉ। ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਅੰਗਿਆਨੀ, ਜਿਸ ਹੈ ਜਗਾਏ ਪੀਆ ਵਾਹਿਓ ਰਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ।

ਸਾਹ ਕੁਰ ਸਾਹ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ।

ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵਿਸਾਰ। ਵਾਹਿਗੁਰੂ ਜੀ ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋਲ ਤੁਲਾਇਆ।

ਪਿਆਰਾ ਜਨ ਨਾਨਕ ਮਜਹਿ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਭਉ ਗੁਰਪ੍ਰਸਾਦ ਜਪ ਪਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਿਣ ਵਿਤਾਰ ਭੁੱਖੇ ਭੁੱਖ ਨਾ ਉਤਰੀ ਜੇ ਬਿਨਾਂ ਪੁੜੀਆਂ ਭਾਰ ਸਹਿਸ ਸਿਆਣਪ ਲੱਖ ਹੋਏ ਤੱਕ ਨੂੰ ਚੱਲੈ ਨਾਲ ਕੇਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲਬੜੇ ਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮੀ ਬਖਸੀ ਸੋ ਇੱਕ ਹੁਕਮੀ ਸਦਾ ਭਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੀ ਬੁੱਝਿਆ ਤਾਂ ਹੋਵੇ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜੜਨ ਨਿਸ਼ਾਨ ਗਾਵੇ ਕੋ ਗੁਰ ਵਡਿਆਈ ਆਚਾਰ ਗਾਵੇ ਕੋ ਵਿਦਿਆ ਕੋ ਵਿਚਾਰ ਗਾਵੇ ਕੋ ਸਾਜ ਕਰੀ ਤਨਖੇ ਹੀ ਗਾਵੇ ਕੋ ਜੀ ਲੈ ਪ੍ਰਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥਨਾ ਕਥੀ ਨਾਇਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਸਹਿਬੀ ਪ੍ਰਵਾਹ ਸਾਚਾ ਸਾਹਿਬ ਸਚ ਨਾਈ ਭਾਖੇ ਆ ਭਾਉ ਪਾਰ ਅੱਖ ਹੈ ਮੰਗਾ ਹੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀਆ ਜਿਦ ਸਦਰਬਾਰ ਮਹਾ ਕੇ ਬੋਲ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਕਤ ਵਾਰ ਨਾਨਕੇ ਵਹਿ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਮ ਨਿਰੰਜਨ ਸੋਏ ਜਨ ਸੇਵੇ ਯਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੋਈਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਿਨ ਭਾਣੀ ਕੇ ਨਾਈ ਕਰੀ ਜਿੱਤੀ ਸਿਰ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸੋ ਕੋਈ ਚੰਗਾ ਨਾ ਉਰਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਚੰਗਾ ਨਾ ਉਰਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਲਿਆ ਹੋਈ ਤਾਂ ਬਾਤ ਨੂੰ ਪੁੱਛਿਆ ਕਿ ਕੀਟਾ ਅੰਦਰ ਕੀਟ ਘੜ ਦੋ ਸੀ ਦੋਸਤ ਧਰੇ ਨਾਨਕ ਨੇ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁੱਝਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰੂ ਸੁਰਨਾਥ ਸੁੜਿਆ ਧਰਤਵਲਿਆ ਕਾ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਸ਼ਣ ਸਿੱਖਿਆ ਕਾਲੂ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਤ ਸੁਣਿਆ ਯੋਗ ਜੁਗਤਨ ਭੇਦ ਸੁਣਿਆ ਇੰਸਾ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾਸ਼ ਨਾਲ ਸੁਣਿਆ ਪੜ ਪੜ ਪਾਵੈ ਮਾਣ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਸੁਣਿਆ ਇਸਰਾ ਗੁਣਾਂ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਿਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਸਾ ਨਾਉ ਮਨੋਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਉ ਮਨੋਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਠਗਨ ਪਾਏ ਮੰਨਾ ਪਤਸਨ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਉ ਮਨੋਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ
ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਸਾਧ ਹਰ, ਮੰਨੈ ਤਰਾ ਤਾਰ ਗੁਰਸਿੱਖ, ਮੰਨੈ ਨਾਨਕ ਪਵਹਿ ਨਾ ਪੇਖੈ ਸਨਾਮ। ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦੁਰਗਹਿ ਮਾਨ, ਪੰਚੇ ਸੋਹੈ ਹਰ ਦਰਲਾ ਜਾਨ, ਪੰਚਾਂ ਕਾ ਗੁਰੀ ਧਿਆਨ, ਜੀ ਕੋ ਕਹਿ ਕਰੈ ਵਿਚਾਰ, ਕਰਤੇ ਕਾ ਕਰਣੈ ਨਾਹੀ ਸੰਭਾਲ, ਧਾਵ ਧਰਮ ਦਇਆ ਕਾ ਪੂਤ, ਸੰਤੋਖ ਤਾ ਪ੍ਰਕਿਆ ਜਿਨ ਸੂਰਤ, ਜੀ ਕੋ ਬੁਝਿਆ ਹੋਵੈ ਸਚਿਆ, ਤਬਲਾ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਮਜ਼ੋਰ, ਜੀ ਅਜਾਤ ਰੰਗਾ ਕੇ ਨਾਮ, ਸੁਭਨਾ ਲਿਖਿਆ ਆਪਣੀ ਕਲਾਮ, ਇਹੋ ਲੇਖਾ ਲਿਖ ਜਾਣ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾੜ ਸਵਾਲੇ ਹਰੂ, ਕੀਤੀ ਦਾਤ ਜਾਣਾ ਕੌਣ ਕੂਤਾ, ਕੀਤਾ ਪਸਾਓ ਕੋ ਕਵਾਓ, ਤਿਸ ਤੋਂ ਲੱਖ ਦਰਿਆਓ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਾਹ ਹਵਦਾ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਕਸਾਰ, ਸੰਖ ਮੁੱਲ ਵਿਲਾਏ ਤਾਰੂ, ਕੁਦਰਤ ਕੌਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮ ਨਿਰੰਕਾਰੂ, ਅਸੰਖ ਮੂਰ ਕੇ ਅੰਧਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹਿ ਜੋਰ, ਅਸੰਖ ਗੜਬੜ ਹੱਤਿਆ ਕਮਾਹਿ, ਸੰਖ ਪਾਪੀ ਪਾਪ ਕਰ ਜਾਹਿ, ਸੰਖ ਕੂੜਿਆ ਕੁੜੇ ਪਰਾਹਿ, ਸੰਖ ਨੇਸ਼ ਮੁਲ ਪਾਕਾਹਿ, ਸੰਖ ਨਿੰਦਕ ਤਿਰ ਕਹਿ ਭਾਰੂ, ਨਾਨਕ ਨੀਚ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਨਾਭ ਅਸੰਖ ਥਾਵ, ਅਗਮ ਅਗਮ ਸੰਖ ਲੋ ਸੰਕਾਹ, ਹਸਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਰ ਸੰਯੋਗ ਵਖਾਣ, ਜਿਨ ਇਹ ਲਿਖੇ ਤੇ ਸੁਣਾਹੇ, ਜੇ ਫਰਮਾਹੇ ਤਿਵ ਤੇ ਪਾਹੇ, ਜੀਤਾ ਕੀਤਾ ਤੀਤਾ, ਨਾਉ ਬਣਾਵੈ ਨਾਹੀ ਕੋਥਾਓ, ਕੁਦਰਤ ਕਵਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸ ਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋਕੇ, ਹੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਾਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਵੋ, ਤੀਰ ਤਪ ਦਇਆ ਦਾ ਦਾਨ, ਜੀ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਤ ਮਲ ਨਹਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਣ ਗੁਣ ਕੀਤੇ ਭਗਤ ਨ ਹੋਏ, ਸਵਾਸਤਾਤ ਬਾਣੀ ਬ੍ਰਹਮਾਉ, ਸਤ ਸੁਹਾਰ ਸਦਾ ਮਨ ਚਾਉ, ਕਵਣ ਸੋ ਵੇਲਾ ਵਖਤ, ਕਵਣ ਕਵਣ ਥਿਤ, ਕਵਣ ਵਾਰ, ਕਵਣ ਚੈਰਤੀ ਵਾਹ, ਕਵਣ ਜਿਤ ਹੋਵਾ ਆਕਾਰ, ਵੇਲ ਨ ਪਾਈਏ ਪੰਡਤੀ, ਜੇ ਹੋਵੈ ਲੇਖ ਪੁਰਾਣ, ਮੁਕਤ ਨ ਪਾਇਓ ਕਾਦੀ, ਜੇ ਲਿਖਣ ਲਈ ਕੁਰਾਣ, ਥਿਤ ਵਾਰਣਾ ਜੋਗੀ ਜਾਣਾ, ਰੁਤ ਬਾਹੂ ਨ ਕੋਈ, ਜਾ ਕਰਤਾ ਸੱਟੀ ਕੋ ਸਾਜੇ, ਆਪੇ ਜਾਣਾ ਸੋਈ, ਕਿਵ ਕਰਿਆ ਕਾ ਕਿਪਸਾ ਲਾਹੀ, ਕਿਉਂ ਵਰਣੀ ਕਿਵ ਜਾਣਾ, ਨਾਨਕੇ ਆਖਣ ਸਭ ਕੋ ਆਖੈ, ਇੱਕ ਦੂਇਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੋ ਜਾਣਾ, ਅਗਾ ਗਿਆ ਨ ਸੋ ਹੈ ਪਾਉ, ਤਾਲਾ ਪਾਤਾਲ ਲੱਖ, ਆਗਸ ਆਗਸ ਓੜਕ ਓੜਕ ਭਾਲ, ਥੱਕੇ ਵੇਦ ਕਹਿਣ ਕਵਾਤ, ਸਹਿਸ ਅਠਾਰਾਂ ਕਹਿਣ ਤੇ ਵਾਸਲ ਵਿਪਤਾਤ, ਲੇਖਾ ਹੋ ਤਲਕਿਆ ਲੇਖਾ ਹੋ ਨਾਸ, ਨਾਨਕ ਵੱਡਾ ਕੀ ਆਪੇ ਜਾਣਾ, ਆਪ ਸਾਲਾ ਹੀ ਸਾਲਾ ਹੇ, ਇਤੀ ਸੁਰਤ ਨ ਪਾਈਆ ਨਦੀ ਆ, ਅਤੇ ਵਾਹ ਪਵੈ ਸੰਬੰਧ ਜਾਣੀਆ, ਸਮੰਦ ਸਾਹ ਸੁਲਤਾਨ ਗ੍ਰਹਿ, ਸੇਤੀ ਮਾਲ ਧਰਨ ਕੀੜੀ ਤਲ, ਨ ਹੋਣੀ ਜੇ ਤਿਸ ਸਿਮਰੋ ਨ ਵਿਚਰੈ, ਅੰਤ ਨਾਮ ਸਿਪਤੀ ਕਹਿਣ ਅਨੰਤ, ਅੰਤ ਨ ਕਰਨ ਦੇਣ ਅਨੰਤ, ਅੰਤ ਨ ਵੇਖਣ ਸੁਣਨ ਅਨੰਤ, ਅੰਤ ਨ ਵੇਖਣ ਸੁਣਨ ਅਨੰਤ, ਅੰਤ ਨ ਜਾਪੈ ਕਿਆ ਮਨ ਬੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੀ ਬਿਲ ਲਾਹੇ, ਤਾ ਕੇ ਅੰਤ ਨ ਪਾਏ ਜਾਹੇ, ਉਹ ਅੰਤ ਨ ਜਾਣੇ ਕੋਈ, ਬਾਹੁ ਤੱਕ ਹੀ ਹੈ ਬਾਹੁ ਤਾਹ, ਵੱਡਾ ਸਾਹਿਬ ਉੱਚਾ ਥਾ, ਉੱਚੇ ਉੱਪਰ ਉੱਚਾ ਨਾਉ, ਇਹ ਬੜ ਉੱਚਾ ਹੋਵੈ ਕੋਈ, ਤੂੰ ਸੁੱਚੇ ਕੋ ਜਾਣਾ ਸੋਏ, ਜੇ ਬੜੇ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਰਨਾ ਤਮਾਏ, ਕਿਤੇ ਮੰਗਾ ਹਜੂਦ ਉਪਾਰ, ਕੀਤੇ ਅਗਣਤ ਨਹੀਂ ਵਿਚਾਰ, ਕਿਤੇ ਖਾ ਤੁੱਟਾ ਹੈ ਵਿਕਾਰ, ਕਿਤੇ ਲੈ ਲਮਕਰ ਪਾਹੇ, ਕਿਤੇ ਮੂਰਖਾਹੇ ਕਾਹੇ, ਕਿਤੇ ਦੁੱਖ ਭੋਗ ਸਦ ਮਾਰ, ਇਹ ਭੇਦਾ ਤੇਰੀ ਦਾਤਾਰ, ਬੰਦ ਕਲਾਸੀ ਪਹਾੜੈ ਹੋਏ ਹੋ ਰਾਖ, ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣਾ ਜਿੱਤੀ ਆ ਮੋਹਿਕਾਏ, ਆਪੇ ਜਾਣਾ ਆਪੇ ਦੇ ਆਖ, ਸੇ ਪਹਿ ਕੇ ਜਿਸ ਨੂੰ ਬਖਸੇ ਸਿਫਸਾ ਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ,
ਅਮੁੱਲ ਆਵੈ ਮੁੱਲਾ ਜਾਹੀ ਅਮੁੱਲ ਭਾਈ ਮੁੱਲਾ ਸਮਾਹੀ ਅਮੁੱਲ ਧਲਮ ਅਮੁੱਲ ਦੀਵਾਨ ਅਮੁੱਲ ਤੁਲ ਪੁਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੀਤ ਪਾਠ ਪੁਰਾੜੂ ਆਖੇ ਪੜੇ ਕਰਮ ਖਿਆੜੂ ਆਖੇ ਬ੍ਰਹਮੇ ਆਖੇ ਇੰਦੋ ਆਖੇ ਗੋਪੀਤਾ ਗੋਵਿੰਦੋ ਆਖੇ ਈਸ਼ਰ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਹੈ ਦਾਨਵ ਆਖੇ ਹੈ ਦੇਵ ਆਖੇ ਸੁਰ ਨਾਨ ਮੰਡਣ ਸੇਵ ਕੀਤੇ ਆਖੇ ਆਖਣ ਪਾਹੀ ਕੀਤੀ ਕਹਿ ਕਹਿ ਉੱਠੜ ਜਾਹੇ ਤੇ ਕੀਤੇ ਹੋਰ ਕ੍ਰਹਿਤਾ ਆਖਣ ਕਹਿ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕਿਆ ਸਿਰਗਾ ਵਾਰਾ ਗਾ ਵਾਰੂ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੀ ਵਾਜੀ ਨਾਦ ਅਨੇਕਾਂ ਸੰਕਾ ਕੀਤੇ ਵਾ ਵੜਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੀ ਗਾਵੈ ਹੈ ਤੁਹ ਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਿਵਾਰੀ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਹੀ ਸਰਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਦਾਸਨ ਬੈਠੀ ਦੇਵਤਿਆ ਦਰਨਾਲੀ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੜਨ ਕਿਸਰ ਜੁਗ ਜੁਗ ਵੇਦਾ ਨਾਲੀ ਗਾਵੈ ਮੋਹਣੀਆ ਮਨਮੋਹਣ ਸੁਰਗਾ ਮਚ ਪਿਆਲੀ ਗਾਵਨ ਰਤਨੋ ਪਾਏ ਤੇਰੇ ਅੱਠ ਸਰ ਤੀਰਥ ਨਾਲੇ ਗਾਵੈ ਜੋਧ ਮਹਾਂ ਮਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਨੋ ਗਾਵੈ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਤਨਿਆਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜਨ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਸਦੀ ਵਡਿਆਈ ਜੋਤ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਗਿੰਤਾ ਕਾਲ ਕੁਆਰੀ ਕਾਇਆ ਜੁਗ ਟੰਡਾ ਪ੍ਰਤੀਤ ਆਈ ਪੰਥੀ ਸਕਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਨਾਦ ਆਪਨਾਥ ਨਾਤੀ ਸਭ ਜਾ ਕੀ ਰਹਿ ਦਿਸ ਪ੍ਰਸਾਦ ਸੰਜੋਗ ਵਿਜੋਗ ਦੁਇਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵੇ ਆਈ ਤੇਲੇ ਪ੍ਰਵਾਨ ਇੱਕ ਸੰਸਾਰੀ ਭੰਡਾਰੀ ਕਲਾਈ ਦੀ ਬਾਣ ਜੁਗ ਸੁਭਾਵੈ ਤਵ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹ ਨਾਨਦ ਨਿਆਵੈ ਬਹੁਤ ਇਹ ਵਿਡਾੜ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਅਸਨ ਲੋ ਲੋਇ ਭੰਡਾਰੋ ਜੋ ਕਿਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਕੀ ਇੱਕ ਨਾਮ ਜਗਦੀਸ਼ ਇਤਰਾਹ ਪਤ ਪੌੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੋੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਬਣਨਾ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਜੁਗ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਕੈ ਸੋਏ ਨਾਨਕ ਉੱਤਮ ਨਿਚ ਨ ਕੋਏ ਰਾਤੀ ਰੁੱਤੀ ਥਿਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੈ ਸੋਹਣ ਪੰਚ ਪ੍ਰਵਾਨ ਨਦਰੀ ਕਰਨ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸੈ ਕਿਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸੰਬੰਧ ਕਿਤੇ ਅਖਾਣੀ ਕਿਤੇ ਬਾਣੀ ਕਿਤੇ ਭਾਰਤ ਨਰਿੰਦ ਕਿਤੇ ਅਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ
ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਈ ਤੈ ਘੜੀਏ ਸੁਰਤ ਮਤ ਮਨ ਬੁੱਧ ਦਊ ਤੈ ਘੜੀਏ ਸੁਰਸ ਦਾ ਕੀ ਸਭ ਦਊ ਕਰਮ ਖੰਡ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕਿ ਰੂਪ ਨਕ ਨੇ ਜਾਏ ਨਾ ਉਹੇ ਮਰਨ ਠਾਗੇ ਜਾਹੇ ਜਿਨ ਕਾ ਰਾਮ ਸਮਨ ਮਾਹੇ ਤਿੱਥੈ ਭਗਤ ਸਕੇ ਲੋਕ ਰਹਿ ਸਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਕਰਨ ਨਿਹਾਲ ਤਿੱਥੈ ਖੰਡ ਮਿਲ ਵਰਭਾਂਡੋ ਜੀ ਕੋ ਕਥੈ ਤੈ ਅੰਤ ਨਾਮ ਤੈ ਤਿੱਥੈ ਲੋ ਅਲੋ ਅਕਾਰੂ ਜਿਵ ਜਿਵ ਹੁਕਮ ਤਵਿਤ ਵਿਕਾਰੂ ਵਿਖੈ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾਓ ਧੀਰ ਸੁਨਿਆਰ ਆਹਰਨ ਮਾਤ ਵੇਦ ਅਥਿਆਰ ਪਾਉ ਖੱਲਾ ਅਗਨ ਤਪਤਾਓ ਭਾਂਡਾ ਭਾਉ ਮ੍ਰਿਤ ਤਿਤ ਨਾਲੂ ਘੜੀਐ ਸਬਦ ਸੱਚੀ ਟਕਸਾਲੂ ਜਿਨ ਕੋ ਨਦਰ ਕਮ ਤਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤੋ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੁ ਪ੍ਰਸਾਦੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਪ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਂ ਤੇ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰੜੇ ਭੇ ਕੋ ਕਹਿਣ ਸਿਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਕਹਿ ਜਾਈ ਕੋ ਟਿੰਦਰ ਦਰਣ ਸਾਹਿ ਸਾਹਣ ਗਣ ਜਾਈ ਤ੍ਰਿਭਵ ਨੇਹ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਪ ਸਰਮ ਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਚੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਇਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੋਗੇ ਨਮਸਤੰਗ ਸੋਜੋਗੇ ਨਮਸਤੰਗ ਰੋਗੇ ਨਮਸਤੰਗ ਅਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੇ ਨਮਸਤੰਗ ਮਦਬੇ ਨਮਸਤ ਸਦਬੇ ਅਦੇਸ ਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਭੋਂ ਸਰਬ ਕਾਲੇ ਨਭੋਂ ਸਰਬ ਦਿਆਲੇ ਨਭੋਂ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਤਾਪੇ ਨਮ ਸਰਬ ਕਾਲੇ ਨਮ ਸਰਪਾਲੇ ਨਮਸਤਸ ਦੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੋਬਨਮੇ ਨਭੋਂ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਬਰਨੇ ਨਮਸਤੰਗ ਬਰਨੇ ਨਮਸਤੰਗ ਜਰਾਲ ਨਮਸਤੰਗ ਕਰਤਾਰ ਨਮ ਸਰਬ ਧੁੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕ੍ਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤਸ ਲਾਗੇ ਨਮਸਤੰਗ ਸੁਹਾਗੇ ਨਮ ਸਰਬ ਸੋਖੰ ਨਮ ਸਰਬ ਪੋਖੰ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤੋਇ ਪ੍ਰਸਾਦ ਚਾਚਰੀ ਛੰਤ ਹੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖਾ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤਾ ਪੀਤਾ ਤਰਮਾਨ ਹੈ ਨਿਧਾਨ ਹੈ ਤ੍ਰਿਵਰਗਿਆ ਸਰਗਿਆ ਨੀਲੇ ਹਨਾਦਿਆ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਪੂਤਿਆ ਭਰਨ ਹੈ ਅਗੰਜ ਹੈ ਭੰਜ ਹੈ ਝੂਜ ਹੈ ਚੰਜ ਹੈ ਝੂਜ ਹੈ ਚੰਜ ਹੈ
ਜੱਗਾਂ 'ਚ ਹੈ, ਭਾਂਜਿਆਂ ਝੂਜਿਆਂ ਝਾਂਜਿਆਂ, ਮੀਕਿਆ ਫੀਕਿਆ ਧੰਦ ਹੈ ਬੰਦ ਹੈ, ਨਿਰਬੂਜਿਆਂ ਸੂਜਿਆਂ ਕਾਲ ਹੈ, ਜਲ ਲਾਹ ਹੈ, ਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀ ਕੰਡ ਸ੍ਰੀ ਕੰਡ ਲੰਬੈ ਸਮ ਹੈ, ਗਮ ਹੈ, ਜਮੈ, ਭੂਤਿਆਂ ਸੂਤਿਆਂ, ਲੋਕੈ ਸੂਕੈ, ਕਰਮੈ ਭਰਮੈ, ਜੀਤਿਆਂ ਭੀਤਿਆਂ, ਬਾਹ ਹੈ, ਗਾਹ ਹੈ, ਮਾਨ ਹੈ, ਨਿਧਾਨ ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਚੰਦ ਹੈ। ਨਮੋ ਸਰਬ ਮਾਨੇ ਸਮਸਤ ਨਿਧਾਨੇ, ਦਮ ਦੇਵ ਜੀ ਨਮ ਦੇਵ ਦੇਵੇ ਭੇਖੀ ਭੇਵੇ, ਨਮੋ ਕਾਲ ਕਾਲੇ ਨਮ ਸਰਪਾਲੇ, ਨਮ ਸਰਬ ਗੌਣੇ, ਨਮ ਸਰ ਭਾਉਣੇ, ਅਨੰਗੀ ਅਨਾਥ ਨ ਸੰਗੀ ਪਮਾਤੇ, ਨਮ ਭਾਨ ਭਾਨੇ, ਨਮ ਮਨ ਮਾਨੇ, ਨਮ ਚੰਦਰ ਚੰਦਰੇ, ਨਮ ਭਾਨ ਭਾਨੇ, ਨਮ ਗੀਤ ਗੀਤੇ, ਨਮ ਤਨ ਤਾਨੇ, ਨਮੋ ਨਿਰਤ ਨਿਰਤੇ, ਨਮ ਨਾਦ ਨਾਦੇ, ਨਮ ਭਾਨ ਭਾਨੇ, ਨਮ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ, ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ, ਕਲੰਕ ਅੰਗ ਬਿਰਾਨੇ ਕਲੰਕੀ ਸਰੂਪੇ, ਨਮੋ ਰਾਜ ਦਾ ਜੀ ਸਵਰੰਗ ਪਰਮ ਰੂਪੇ, ਨਮੋ ਯੋਗ ਯੋਗੇ ਸਵਰੰਗ ਪਰਮ ਸਿੱਧੇ, ਨਮੋ ਰਾਜ ਦਾ ਜੀ ਸਵਰੰਗ ਪਰਮ ਬ੍ਰਿਧੇ, ਨਮੋ ਸ਼ਸਤਰ ਪਾਣੀ ਨੂੰ ਅਸਤਰ ਬਾਣੀ ਨੂੰ, ਪਰਮ ਗਿਆਤਾ ਨੂੰ ਲੁਕਮਾਤਾ, ਅਭੇਖੀ ਅਭਰਮੀ ਅਭੋਗੀ ਭੁਗਤੇ, ਨਮੋ ਯੋਗ ਯੋਗੇ ਸਵਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣ ਕਰੂਰ ਕਰਮੇ, ਨਮੋ ਪ੍ਰੇਤ ਪ੍ਰੇ ਦੇਵੇ ਸੁਧਰਮੇ, ਨਮੋ ਰੋਗ ਹਰਤਾ ਨਮ ਰਾਗ ਰੂਪੇ, ਨਮ ਸਾਹ ਸਾਹ ਨਮ ਭੂ ਭੂਪੇ, ਨਮ ਦਾਨ ਦਾਨੇ ਨਮ ਮਨ ਮਾਨੇ, ਨਮ ਰੋਗ ਰੋਗੇ ਨਮਸਤੁ ਇਸ਼ਨਾਨ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸੱਚ ਦਾ ਨੰਦ ਸਰਬੰਗ ਪ੍ਰਣਾਸੀ, ਅਨੁਪੇ ਰੂਪੇ ਸਮਸਤ ਨਿਵਾਸੀ, ਸਦਾ ਸਿੱਧ ਦਾਮ ਬੁੱਧ ਦਾ ਬ੍ਰਿਤ ਕਰਤਾ, ਅਧੁ ਉਰ ਦਰਦੰਗ ਅਗੰਗ ਉਗਹਰਤਾ, ਪਰਮ ਪਰਮ ਪਰਮੇਸ਼ਵਰੰਗ ਪੁਰਸਪਾਲੰਗ, ਸਦਾ ਸਰਬਦਾ ਸਿਧਾਤਾ ਦਿਆਲੰਗ, ਛੇਦੀ ਭੇਦੀ ਅਨਾਮੰ ਕਾਮ ਸਮਸਤ ਉਪਰਾਜੀ ਸਮਸਤ ਸਧਾਮੰ, ਤੇਰਾ ਜੋਰ ਚਾਤਰੀ ਛੰਦ, ਜਲੇ ਹੈ ਥਲੇ ਹੈ ਭੀਤੇ ਭੇਅ, ਪ੍ਰਭੂ ਹੈ ਜੁਗ ਹੈ ਦਿਸ ਹੈ ਭੇਸੈ, ਭੁਜੰਗ ਪ੍ਰਿਆਤ ਛੰਦ, ਅਗਾਦੀ ਅਬਾਦੀ ਆਨੰਦੀ ਸਰੂਪੇ, ਨੂੰ ਸਰਮਾਨ ਸਮਸਤ ਨਿਧਾਨੇ, ਨਮਸਤਵੰਗ ਨਿਰਨਾਥੇ, ਨਮਸਤਵੰਗ ਪ੍ਰਮਾਤੇ, ਨਮਸਤਵੰਗ ਅਗੰਜੇ, ਨਮਸਤਵੰਗ ਭੰਜੇ, ਨਮਸਤਵੰਗ ਅਕਾਲੇ, ਨਮਸਤਵੰਗ ਪਾਲੇ, ਨਮੋ ਸਰਬਦੇਸੇ, ਨਮੋ ਸਰਭੇਸੇ, ਨਮ ਰਾਜ ਰਾਜ, ਨਮੋ ਸਾਹ ਸਾਹ, ਨਮੋ ਸਾਹ ਸਾਹ, ਨਮ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੁਖ ਸੁਖੇ, ਨਮੋ ਸਰਵ ਰੋਗੇ, ਨਮੋ ਸਰਵ ਭੋਗੇ, ਨਮੋ ਸਰਵ ਜੀਤੰਗ, ਨਮੋ ਸਰਵ ਪ੍ਰੀਤੰਗ, ਨਮੋ ਸਰਵ ਗਿਆਨੰਗ, ਨਮੋ ਪਰਮ ਤਾਰੰਗ, ਨਮੋ ਸਰਵ ਮੰਤਰੰਗ, ਨਮੋ ਸਰਵ ਜੰਤਰੰਗ, ਨਮੋ ਸਰਵ ਦ੍ਰਿਸ਼ੰਗ, ਨਮੋ ਸਰਵ ਕ੍ਰਿਸ਼ੰਗ, ਨਮੋ ਸਰਵ ਦ੍ਰਿਸ਼ੰਗ, ਨਮੋ ਸਰਵ ਕ੍ਰਿਸ਼ੰਗ, ਨਮੋ ਸਰਵ ਰੰਗੇ ਤ੍ਰਿਪੰਗੇ ਅਨੰਗੇ, ਨਮੋ ਜੀਵ ਜੀਵ, ਨਮੋ ਬੀਜ ਬੀਜੇ, ਅਖਿਜੇ ਪਿਜੇ, ਸਮਸੰ ਪ੍ਰਸੀਜੇ, ਕਿਰਪਾਲੰਗ ਸਰੂਪੇ, ਕੁਕਰਮ ਪ੍ਰਣਾਸੀ, ਸਦਾ ਸਰਬਦਾਰੇ ਦਿਸਦੰਗ ਨਿਵਾਸੀ, ਚਰਪੜ ਛੰਦ ਤੋਇ ਪ੍ਰਸਾਦ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਅਖਲ ਜੋਗੇ ਅਚਲ ਭੋਗੇ, ਅਚਲ ਰਾਜੇ ਅਟਲ ਸਾਜੇ, ਅਖਲ ਤ੍ਰਮੰਗ ਅਲਗ ਕਰਮੰਗ, ਸਰਬੰਗ ਦਾਤਾ ਸਰਬੰਗ ਗਿਆਤਾ, ਸਰਬੰਗ ਭਾਨੇ ਸਰਬੰਗ ਮਾਨੇ, ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ, ਸਰਬੰਗ ਭੁਗਤਾ ਸਰਬੰਗ ਜੁਗਤਾ, ਸਰਬੰਗ ਦੇਵੰਗ ਸਰਬੰਗ ਭੇਵੰਗ, ਸਰਬੰਗ ਕਾਲੇ ਸਰਬੰਗ ਪਾਲੇ, ਰੂਹਾਲ ਛੰਦ ਤੈ ਪ੍ਰਸਾਦ ਕੇ, ਰੂਹਾਲ ਛੰਦ ਤੈ ਪ੍ਰਸਾਦ, ਆਦਿ ਰੂਪ ਅਨਾਥ ਮੁਲ ਜੋਨ ਪੁਰਖ ਪਾਰੁ, ਸਰ ਮਨ ਤ੍ਰਿ ਮਨ ਦੇ ਭੇਵ ਅਦੁਦਾਰ, ਸਰਪਾਲ ਸਰਬਕਾਲ ਸਰਬ ਕੋਪਨ ਕਾਲ, ਜਤਰ ਤਤਰ ਬਿਰਾਜੀ ਅਵਧੂਤਰ ਬਿਰਸਾਲ, ਨਾਮ ਠਾਮ ਨਾ ਜਾਤ ਜਾ ਕਰੂ ਪ੍ਰੰਗ ਨਾ ਰੇਖ, ਆਦਿ ਪੁਰਖ ਅਜਾਨ ਮੁਰਤਾ ਜੋਨ ਆਦਿ ਸੇਖ, ਦੇਸ ਔਰ ਨਾ ਭੇਹ ਜਾ ਕਰੂ ਪ੍ਰੇਖ ਨਾ ਰਾਗ, ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਔਰ ਰਾਗ, ਨਾਮ ਕਾਮ ਬਿਹੀਨ ਪੇਖ ਸਤਾਮ ਨਹਿ ਜਾਇ, ਸਰ ਮਾਰ ਸਰਬਤਰ ਮਾਰ ਸਦੈ ਮਨਤਾ ਹੈ, ਏਕ ਮੂਰਤ ਨੇਕ ਦਰਸ਼ਨ ਕੀਨ ਰੂਪਾ ਨੇਕ, ਖੇਲ ਖੇਲ ਅਖੇਲ ਖੇਲ ਅਨੰਤ ਕੋ, ਫਿਰ ਏਕ ਦੇ ਭੇਵ ਨਾ ਜਾਣੀ, ਜੇ ਵੇਦ ਔਰ ਕੁਤੇਵ ਰੂਪ ਰੰਗ ਨਾ ਜਾਤ ਪਾਸੋ ਜਾਣੀ, ਕਹਿ ਜੇ ਤਾਤ ਮਾਤ ਨਾ ਜਾਤ ਜਾਕਰ ਜਨਮ ਵਰਣ ਬਹੀਨ, ਚੱਕਰ ਬੱਕਰ ਫਿਰੈ ਚਤਰ ਚਾਕ, ਮਾਨਹੀ ਪ੍ਰਤੀਨ ਲੋਕ ਚੌਦੇ ਕੀ ਲਿਖਿਆ, ਜਗ ਜਾਪਈ ਜਹ ਜਾਪੋ, ਆਦਿ ਦੇਵ ਅਨਾਦ ਮੂਰਤ ਆਪੇ ਸਭੈ ਜੀ ਥਾਪ, ਪਰਮ ਰੂਪ ਪ੍ਰਨੀਤ ਮੂਰਤ ਪੂਰਨ ਪੁਰਖ ਪਾਰੂ, ਸਰਬ ਵਿਸਵ ਚੁਸ ਜਮ ਪਵਗਣ ਭੰਜਨ ਹਾਰੂ, ਕਾਲਹੀਨ ਕਲਾ ਸੁਨਿਪ ਕਾਲ ਪੁਰ ਦੇਸ, ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰੂ, ਸਰਬ ਵਿਸਵ ਚੁਸ ਜਮ ਪਹੁ ਕਰਨ ਭੰਜਨ ਹਾਰੂ, ਕਾਲਹੀਨ ਕਲਾ ਸੁਜੁਗਤ ਕਾਲਹੀਨ ਕਲਾ ਸੰਯੁਗਤ, ਅਕਾਲ ਪੁਰਖ ਦੇਸ, ਧਰਮ ਧਾਵਸ ਭਰਮ ਰਹਿਤ ਭੂਤ ਲਖ ਭੇਸ, ਅੰਗ ਰਗ ਨ ਰੰਗ ਜਾ ਕੇ ਜਾਤ ਪਾਤ ਨ ਨਾਮ, ਗਰਭ ਗੰਜਨ ਦੁਸ਼ਟ ਭੰਜ ਮੁਕਤ ਦਾਇ ਕਾਮ, ਆਪ ਰੂਪ ਅਮੀਕ ਅਨੁਸਤੀ ਪੁਰਖ ਵਧੂਤ, ਆਪ ਰੂਪ ਅਮੀਕ ਅਨੁਸਤੇ ਪੁਰਖ ਵਧੂਤ, ਗਰਭ ਗੰਜਨ ਸਰਭੰਜਨ ਆਦਿ ਰੂਪ ਸੂਤ, ਅੰਗਹੀਨ ਅਭੰਗਨਾਤਮਿਕ ਪੁਰਖ ਪਾਰੂ, ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰੂ, ਸਰਬਗੰਤਾ ਸਰਬਹੰਤਾ ਸਰਬ ਤਿਰਨ ਭੇਖ, ਸਰਬ ਸਾਸਨ ਨਾ ਜਾਣੀ ਜਿਹ ਰੂਪ ਰੰਗ ਅਰਲੇਖ,
परम वेद प्राण जाकह नित भगत नितो कोट सिमरत प्राण शास्त्र न आवि बहुत चितो माधु भार छंद त प्रसाद गुण गण धर्म परासन भग मनांगन भव प्रकाश निस्तन नास आदन बाहु साहु साहु राजन राजु भा नर पान देवर देव महान इंद्रन इंद्र बालन बालु रंकरण कालन कालन भूतियांगा भंगात मित पार गुण गर्म दान मुनगन प्रणाम निर्भैनी कामात मित प्रचान मित गत अखंड गल सकर्मा दृष्टा धर्म सर्वा प्रणाडे अंडन बढ़े चाचरी छंद त प्रसाद गोबिंदे मक्खन दे उदारे परे हरियं करिं नामे अकामे पुजंग प्रयात छंदे चतर चक्र करता चतर चक्र हरता चतर चक्र दानी चतर चक्र जाने चतर चक्र वर्ती चतर चक्र परती चतर चक्र पाले चतर चक्र काले चतर चक्र पासे चतर चक्र बासे चतर चक्र माने चतर चक्र दाने चाचरी छंद न सत्र न मित्र न परमंग न पित्र न कर्मंग न काय जन्मंग जाय न कर्मंग न काये अजन्मंग अजाय न चित्रा न मित्राय परय पवित्रा प्रतिष्ठा अदिशा अदृशा कृष्णाय भगवती छंद त प्रसाद कथते के अछज दिशा के अपज पिशा के अगंत कर्म के अपज भरम के अपिज लोक के अदित सुख के अवधूत भरण के विभूत करण के राजन प्रभ के धर्मंग तुझ के सुख भरण के सर्वा भरण के जतन कृतियाँ के चतरंग छत्रिय के ब्रह्मंग स्वरूप के अर्प हनुप के आद अदेव के आप उपेवे के चतरंग विहीन के कैदीन के रोजी राजा खरी हिमा रिहाक के पाक बेअबे के गैबल गैब है के अपल गुनाह के साहन साहे के कारण कुनिंद है के रोजी देहांत है के रोजी देहांत है के राज करी मैं के कर्म करी मैं के सर्वंग कली है के सर्वंग दली है के सर्वत्र मान्य के सर्वत्र दान्य के सर्वत्र गौनाय के सर्वत्र पौनाय के सर्वत्र दिशा के सर्वत्र पिशाय के सर्वत्र राजा के सर्वत्र साजाय के सर्वत्र दीना के सर्वत्र लीना के सर्वत्र जाहो के सर्वत्र पाहो के सर्वत्र दिशा के सर्वत्र पिशाय के सर्वत्र काले के सर्वत्र पाले के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजाय के सर्वत्र राजाय के सर्वत्र सुख है के सर्वत्र भुख है के सर्वत्र त्राणाय के सर्वत्र प्राणाय के सर्वत्र दिशा के सर्वत्र पिशाय के सर्वत्र मान्य सदैव प्रधान्य के सर्वत्र जाप्या के सर्वत्र थाप्या के सर्वत्र पांडय के सर्वत्र मान्य के सर्वत्र इंद्र के सर्वत्र चंद्र के सर्वत्र के सर्वंग कलीम के परमंग अफीम के अकल अलाम के साहब कलाम को सुनल बजू है तमाम हमेशा सलाम सली खत्म दाम है गनी मुल्स कस्तै गरीब प्रत्यय बुलंदन मकान है जिम रजमान है तुम जल तमाम है रुजल नदान है हरि फल रजीम है रजाक जकीना अनेक उल तरंग है भेद है भंग है जी जल नवाजे है गरीब करा देव है निरुक्त स्वरूप है तिर मुक्त भभूत है पर भुगत प्रभा है सदैव सदा है भेदी अनूप है समस्त उपराज है सदा सब साज है समस्त सलाम है सदैव काम निर्बाद स्वरूप है गाद अनूप है ओ अंगाद रूप है नास रूप है अनंगी अनामे त्रिपंगी त्रिकामे त्रिवर्ग त्रिबादी अगंजी अगाधे सुभंग सुभागे सुसरभा अलग है त्रिभगत स्वरूप है छिज है छूत है कि नरक प्रणास है पृथ्वी प्रवास है निरुक्त प्रभा सदैव सदा है विभगत स्वरूप है पर युगतानूप है निरुक्त सदा है विभुगत प्रभा है अनुक्त स्वरूप है पर युगत अनूप है चाचरी छंद भंग है नंग है भेख है लीक है भरम है करम है नाद जगाद जय है बह है भूत्या धूत्या अनास अदास धंद बंद है भगत है बरकत है अनास है प्रकाश है नचिंत सुनते लिखा दीखा लिखा भीखा ढा है गा है सम गम है नील है ना दया नित है सुनित है जात है जाद है इंचरपड़ छंद प्रसाद सर्वंगहंता सर्वंगंता सर्वं ख्याता सर्वं ज्ञाता सर्वं हर्ता सर्वं कर्ता सर्वं प्राणं सर्वं त्राणं सर्वं कर्मं सर्वं धर्मं सर्वं मुक्ता सर्वं मुक्ता ऋषावल छंद प्रसाद नमो नरकनासे सदैव प्रकाशे
अनंगंग स्वरूपे अभंगंग भूते परमात्मा परमात्मा सदा साथी अगाध स्वरूपे निर्बाध भूते अनंगी अनामे त्रिभंगी त्रिका में निर्भंगी स्वरूपे सरभंगी अनुपे न पोत्रा न पुत्रा न सत्रा न मित्रा न ताता न माता न जाता न पात्र न साकं श्रीका मित्तो मी कै सदैव प्रभा अजाह अजाह है भगवती छन त्व प्रसाद के जाहर जहूर के हाजिर हजूर है मेसुर सलाम है समसल कलाम है किसाब लमागे के सुन तिरागे के कामल करी मैं के राज करी ही मैं के रोजी दे हंद है कराज कर हिंद है करी मलक माले है कुसुन जमाले है करी मलक राज है करी विनवाज है हरी पुण सकन है सलिप कन कलंक प्रणास है समस्त निवास है गंजल गनी मर जाय कृषि मै समस्त जवाह के साहब ग्रह के नायक प्रणास है बहस्त निवास है के सर्वल गवान है मिस्र रवान है तमा मृत जी मै समस्त अजीज है परम परम ई समस्त परम परम ई सह समस्त अदीस है अदेशल लेख है मैं सुलपेख है जिमल जमा है मिकल मा है करीमल कुमाल है कि जोर तुमाल है गचन प्रकाश है कि मित्र सुबास है कि आज विश्रूप है कि मित्र भूत है कि मित्र उपसा है कि आत्म प्रभ है कि अचलंग अनंग है कि मित्र उपांग है माद भार शांत तव प्रसाद मन मन प्रणाम गण गर्म दाम अरबर गंज हर नर प्रपांज अन गण प्रणाम मन मन सलाम हर नर खंड बर नर मंड अनुपहनास मोन मन प्रकाश गौन गण प्रणाम जल थल मध्या मन छे जंग आसन भंग उपमा पार गातमित बार आसन भंग उपमा नंग अनुपो गातमित उदारू जल थल मंड दिस विश भंड जल थल महत दिस विश बेंत अनुपव अनास उत्तरित धर त्रास आदन बाहु कस दाहु ओंकार आदि कथनी नाद खल खंड ख्याल गुरबर अकाल कर कर प्रणाम चित चरणा मरचित गात अजिजना बातन झंज गात रंग बातन टुट भंडार टट अपार आडीट धर्म अत टीट कर्म अनब्रण अनंत दाता महंत हर बोल मना छंद त प्रसाद करुणालय है अरकालय है कलकंडन है महमंडन है जगतेश्वर है परमेश्वर है कल कारण है सर्व बारण है त्रित के तरण है जग के कारण है ईमान।

ਨਾਨਕ ਨਾਇਕ ਹੈ, ਸਰਪਾਇਕ ਹੈ, ਭਾਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪਜਾਪਨ ਹੈ, ਅਕਲੰਕ੍ਰਿਤ ਹੈ, ਸਰਬਾ ਕ੍ਰਿਤਾ ਹੀ ਕਰਤਾ ਕਰ ਹੈ, ਹਰਤਾ ਹਰ ਹੈ। ਪਰਮਾਤਮਾ ਸਰਵ ਆਤਮੇ ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਸ਼ਮਦ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੀ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸਿੰਘ ਤਾਪ ਸਿੰਘ ਸਾਧੂ ਪੇ, ਨਮੋ ਪਰਮ ਤਤੰਗ ਤਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਦ ਜੁਦੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹ ਕਰਤਾ, ਨਮੋ ਸਾਧ ਰੂਪੇ, ਨਮੋ ਇੰਦਰ ਇੰਦਰੇ, ਨਾਦਨ ਬੇਭੂਤੇ, ਕੰਕਰ ਰੂਪੇ, ਅਲੰਕਾਰ ਲੰਕੇ, ਨਮੋ ਆਸ ਆਸੀ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ ਅਨੰਗੀ ਨਾਮੇ, ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ, ਕਛਰੀ ਛੰਦ ਅਜਾਇ ਅਲੈ ਅਪੈ ਅਭੈ ਅਭੂ ਅਜੂ ਅਨਸ ਅਕਸ ਗੰਜ ਭੰਜ ਲੱਖ ਪੱਖ, ਅਕਾਲ ਦਿਆਲ ਅਲੇਖ ਭੇਖ ਨਾਮ ਕਾਮ ਗਾਹ ਹਟਾ, ਨਾਥਿ ਪ੍ਰਮਾਥੇ ਅਜੋਨੀ ਮੋਨੀ, ਨਾ ਰਾਗੀ ਨਾ ਰੰਗੇ ਨਾ ਰੂਪੇ ਨਾ ਰੇਖੇ, ਅਕਰਮ ਭਰਮ ਗੰਜੇ ਲੇਖੇ, ਭੁਜੰਗ ਪ੍ਰਿਆਤ ਛੰਦ ਭੁਜੰਗ ਪ੍ਰਿਆਤ ਛੰਦ। ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ, ਅਗੰਜਲ ਨਾਮੇ ਸਮਸਤ ਨਿਵਾਸੇ, ਨਿਰਕਾਮੰਗ ਬੇਭੂਤੇ ਸਮਸਤਲ ਸਰੂਪੇ, ਕੁਕਰਮੰਗ ਪ੍ਰਣਾਸੀ ਸੁਧਰਮੰਗ ਬੇਭੂਤੇ, ਸਦਾ ਸਚਦਾਨੰਦ ਸਤਰੰਗ ਪ੍ਰਣਾਸੀ, ਕਰੀ ਮੁਲਕ ਨਿੰਦਾ ਸਮਸਤ ਨਿਵਾਸੀ, ਅਜਾਇ ਬਿਭੂਤੇ ਗਜਾਇ ਵਿਗਨੀਮੇ, ਹਰਿਮ ਕਰੀਮ ਕਰੀ ਮੁਰ ਰਹੀਮੇ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸੁਜਿਮ ਪ੍ਰਭ ਸੁਭੰ ਸਰਬਦਾ ਸਰਬਯੁਕਤੇ, ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਆ ਪ੍ਰਸਾਦ ਸਵਈਏ, ਸਰਾਬਗ ਸੁਧ ਸਮੂਹ ਸਧਾਨ ਕੇ ਦੇ ਫਿਰੇ ਓ ਘਰ ਜੋਗ ਜਤੀ ਕੇ, ਸੂਰ ਸਰਾਰਧਨ ਸੁਧ ਸਧਾਤਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਪ੍ਰਾਣਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੋ ਤੇ ਏਕ ਰਤੀ ਬਿਨੇ ਕਰਤੀ ਕੇ, ਮਾਤੇ ਮਤੰਗ ਜਰ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ, ਕੋਟ ਤਰੰਗ ਕੁਰੰਗ ਸੀ ਕੂਦ ਪਵਨ ਕੋ ਗੁਣ ਕੋ ਜਾਤਨ ਵਾਰੇ, ਭਾਰੀ ਭੁਜਨ ਕੇ ਭੂਪਲੀ ਬੇਦੋ ਨਿਆਵਤ ਸੀਸਨ ਜਾਤ ਵਿਚਾਰੇ, ਤੇ ਭਾਈ ਤੁਕਾ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਜੀਤ ਪ੍ਰੈ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੋੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਪੈ ਭਗਵਾਨ ਕੀ ਭੂਪਤ ਕੌਣ ਗਣਨ ਜਾਤ ਪਚਾਰੇ, ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧੰਮ ਸੁਧਾਰੇ, ਤੀਰਥ ਨਾਲ ਦਇਆ ਦਮਦਾਨ ਸੁਰ ਸੰਜਮ ਨੇਮ ਅਨੇਕ ਵਸੇਖਾ, ਬੀਤ ਪੁਰਾਣ ਕਤੇਬ ਕੁਰਾਣ ਜ਼ਮੀਨ ਜਮਾਨ ਸਮਾਨ ਕੀ ਭੇਖਾ, ਏ ਪਾਵਣ ਆਹਾਰ ਜਤੀ ਜਤਾਰ ਸਭੈ ਸੁਚਾਰ ਹਜ਼ਾਰ ਦੇਖਾ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਇੱਕ ਨਾ ਲਿਖਾ, ਸੁਧ ਸਪਾਹ ਦੁਰੰਤ ਦੁਬਾਹ ਸੋ ਸਾਸਨਾ ਦੁਰਜਾਨ ਦਲਾਂਗੇ, ਭਾਰੀ ਮਨ ਭਰੇ ਮਨ ਮੈਂਕਰ ਪਰਬਤ ਪੰਖ ਹਲੇ ਨਾ ਹਲਾਂਗੇ, ਤੋਰ ਅਰੀਨ ਮੋਰੋਰ ਮਾਸਨ ਮਾਤੀ ਮਤੰਗਣ ਮਾਨ ਮਲਾਂਗੇ, ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਦਿਹਾਨ ਦੰਤ ਚੱਲਾਂਗੇ, ਵੀਰ ਅਪਾਰ ਵੱਡੇ ਬਰਿਆਰ ਅਬ ਚਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇ ਸਮਲਿੰਦ ਮਾਸਨ ਮਾਤੇ ਗਜਾਨ ਕੇ ਮਨ ਮਲਈਆ, ਗੜ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੇਕ ਦਵਈਆ, ਦਾਨਵ ਦੇਵ ਫਨੰਦਨ ਸਾਚਰ ਭੂਤ ਵੇਖ ਭਣ ਜਪਾਂਗੇ, ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਪਤਾਪ ਥਪਾਂਗੇ, ਪੁਨ ਪ੍ਰਤਾਪਨ ਬਾਲ ਜਾ ਧੁਨੋ ਪਾਪਨ ਕੇ ਬਹੁ ਪੁੰਜ ਖਪਾਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚੱਪਾਂਗੇ, ਮਾਨਵ ਇੰਦਰ ਗਜਿੰਦਰ ਰਾਧਪ ਜੌਨ ਤਲੋਕੋ ਰਾਜ ਕਰਾਂਗੇ, ਕੋਟ ਇਸ਼ਨਾਨਕ

ਜਾਦਗਾਰ ਅਨੇਕ ਸਵਮ ਬਰਸਾਤ ਬਰਾਂਗੇ ਬ੍ਰਹਮ ਮੇ ਹੈ ਸਰਬੇਸ਼ਨ ਸਚੀ ਪ੍ਰਤੰਤ ਫਸਜਮ ਪਾਸ ਪੁਰਾਂਗੇ ਜੇ ਨਾਲ ਸ੍ਰੀ ਪਤ ਕੇ ਪ੍ਰਸ ਹੈ ਪਾਗੂ ਤੇ ਨਾਲ ਫਿਰ ਉਹਨਾਂ ਦੇਹ ਧਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂਲ ਕਹਿ ਬੈਠ ਰਹੇ ਹੋ ਬਖ ਧਿਆਨ ਲਗਾਇਓ ਨਾਤ ਫਿਰੇ ਲਈ ਅਸਾਸ ਮੰਦਰ ਲੋਗਿਓ ਪਰ ਲੋਕ ਗਵਾਇਓ ਬਾਸ ਕੀ ਵਿਖੇ ਅਣ ਸੋ ਬੈਠ ਕੇ ਐਸੇ ਹੀ ਅਸੇ ਸੋ ਬੈਸ ਬਤਾਇਓ ਸੱਚ ਕਾਹੂ ਸੁਣ ਲਿਓ ਹੋ ਸਬਾਇ ਜਿਨ ਪ੍ਰੇਮ ਕੀ ਉਤਨੀ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਚਾਹ ਕੋ ਸੀਸ ਨਵਾਇਓ ਕੋ ਬੁੱਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਉਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁੱਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਪਾਤਸ਼ਾਹੀ ਦਸਵੀਂ ਕਵਿਓ ਬਾਚੋ ਬੇਨਤੀ ਚਾਉ ਪਈ ਹਮਰੀ ਕਰੋ ਹਾਦਿ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬਤ ਮੁਕਾਬੋ ਆਪ ਹਾਦੈ ਮੋਹਿ ਬਚਾਵੋ ਹੋਰ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰਿਆ ਸਭ ਬੈਰਨ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਚਾੜ ਕੋਈ ਔਰ ਨਾ ਧਿਆਉਂ ਜੋ ਬਰਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀਆ ਹੈ ਚੁਣ ਚੁਣ ਸਤਰ ਹਮਾਰੀ ਮਾਰੀਆ ਹੈ ਆਪ ਹਾਦੈ ਮੁਝੈ ਅਬਰਿਆ ਇਮਰਨ ਕਾਲ ਕਾ ਤ੍ਰਾਤਨ ਵਰੀਐ ਓ ਜੋ ਸਦਾ ਹਮਾਰੀ ਪੱਛਾ ਸ੍ਰੀ ਅਸਤੋਜੀ ਕਰੇ ਹੋ ਰਿੱਛਾ ਰੱਖ ਲੇ ਹੋ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਨ ਦਸਟਨ ਕੇ ਹੰਤਾ ਤਮਹੋ ਪਰੀ ਚਾਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਮਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀ ਅਤਮਾਸਾ ਜਮਨ ਕਾਲ ਜੋਗੀ ਸਭ ਕੀ ਵੇਦ ਰਾਜ ਬ੍ਰਹਮਾ ਜੂਥੀ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜਚਨ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮ ਵਤ ਕੀਓ ਕੱਟ ਕੱਟ ਕੇ ਅੰਤਰ ਕੀ ਜਾਣ ਤਉ ਭਲੇ ਬੁਰੇ ਕੀ ਪੀਰ ਪਛਾਣ ਤਉ ਚਿੱਠੀ ਤੇ ਕੁੰਚਰੇ ਅਸਤੋਂ ਲਾਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣਾਈ ਘੱਟ ਘੱਟ ਕੇ ਪੜ ਪੜ ਕੀ ਜਾਣਾਈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿੱਤੇ ਬਦਨ ਸ੍ਰੇਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰਾਈ ਤੁਮ ਸਭ ਹੀ ਤੇਰਾ ਤਨਰਾਲ ਜਾਣਤ ਵੇਦ ਭੇਦ ਅਰਾਲਮ ਨਿਰੰਕਾਰ ਨਿਰਵਿਕਾਰ ਨਿਰਲੰਭੋ ਆਦਿ ਅਨੀਲਾ ਨਾਦ ਸੰਭੋ ਤਾਂ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਵ ਨ ਪਾਵਦ ਭੇਦਾ ਤਾਂ ਕਉ ਕਰ ਪਾਹਨ ਅਨੁਮਾਨ ਮਹ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾਣਾ ਜਾਇ ਪਸਾਰਾ ਕਿਹੇ ਬਿਦਸ ਜਾਊ ਪ੍ਰਥਮ ਸੰਸਾਰਾ ਏਕਾ ਰੂਪਾ ਨੂਪ ਸਰੂਪਾ ਰੰਗ ਪਿਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਓਤ ਭੁਜ ਖਾਨ ਬਹੁਰ ਰਤ ਦੀਨੀ ਕਹੋ ਫੂਲ ਰਾਜਾ ਹੋ ਬੈਠਾ ਕਹੋ ਸਿਮਟ ਪਰ ਸੰਕਰ ਕੈਠਾ ਉਸੇ ਗਿਰੀ ਸ੍ਰੇਠ ਦਿਖਾਈ ਅਚੰਭ ਭਵ ਆਦਿ ਜੁਗਾਤ ਸਰੂ ਸਜਮ ਭਵ ਅਵਰਚਾ ਮੇਰੀ ਤੁਮ ਕਰੋ ਸਿੱਖ ਬਾਰੂ ਸਿੱਖ ਸੰਘ ਹਰੋ ਦੁਰਟ ਜਿਤੇ ਉੱਠ ਵਤ ਉਤਪਾਤਾ ਸਕਲ ਮਲੇਸ਼ ਕਰੂ ਰਣ ਕਾਤਾ ਜੇ ਅਸਤੋ ਜੋ ਤਬ ਸਰਣੀ ਪਰੇਤਨ ਕੇ ਦੁਰਟ ਦੁਖ ਦੁਹਾ ਮਰੇ ਪੁਰਖ ਜਮ ਪਗ ਬਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਣ ਆਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟਰ ਟਰਾਂ ਤਤਕਾਲਾ
कृपा दृष्ट तन जाहन हर हो ताकि तब तनक मह हर हो रे सिद्ध कर्म सब होई दुढ़ चाच उस कह न कोई। एक बार जिन तुम्हें संभारा काल पास ते ताहु बारा जिन रा नाम तिहारू कहा दर्द दुख दुख ते रहा। खड़ग खेत में शरण तिहारी आप हादै लेहु बारी सर्व ठोर मोहो हो सहाई दुष्ट दुख ते लेहु बचाई। कृपा करी हम पर जग माता ग्रंथ करा पूर्ण सुब्रता केल बिख सकल देह को हरता दुष्ट दुखियन को छ करता। श्री अस्तो जो जापै दे अल्लाह पूर्ण करा ग्रंथ तत्काला मन वांछित फल पावे सोई दुख नत सह बेआपत कोई अड़ेलो उसने गौ जो जाहि सरस न पावई। सुनै मूड चित ला चतुरता आवई दुख दर्द पाहु निकट नंग तिन नर के रह हो जो जाकी एक बार चौपाई को कह चौपाई। संबत सत्रह सहस पण जय अर्ध सहस फुन तीन कह जय। भाद्रव सुधी अष्टमी रविवार तीरस तद्रव ग्रंथ सुधारा सुइया पाए गहे जब ते तुमरे तब ते को आंख तरे नहीं आने। राम रहीम पुराण कुरान अनेक कह मत एक न मान्यो सिमरत शास्त्र वेद सब भेद कह हम एक न जान्यो। श्री अस्पान कृपा तुमरी करो मैं न कहो सब तोहे बखाने हो दोहरा। सगल द्वार को छाड़ के गहो तोहार द्वार बाहे गहे की लाज अस

ਵਧੀਆ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵੜੇ ਆਈਆਂ ਸ਼ਬਦ ਉਤਾਂ ਗਾਵੂ ਹਰੀ ਕੇਰਾ ਮਨ ਜਨੀ ਵਸਾਇਆ ਕਹ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰਨਾਲੇ ਹਰਨਾ ਰਹੁ ਤੂੰ ਮਨ ਮੇਰੇ ਦੁੱਖ ਸਭ ਸਰਣਾ ਅੰਗੀਕਾਰ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕੇ ਉਮਰ ਹੁਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬ ਆ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹਿੱਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰਤੀ ਰਾਏ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਓ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰੂ ਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾਂ ਜਿਤ ਗਰਤ ਹਰੀਆਂ ਪੰਚ ਦੋ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰਕਨ ਪਾਇਆ ਤੁਜਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖੋ ਵਾਉ ਤਿਤ ਘਰ ਵਾਜੇ ਸਾਚੀ ਲਿਵੈ ਬਿਨ ਦੇਹਨ ਬਾਣੀ ਦੇਹਨ ਬਾਣੀ ਲਿਵੈ ਵਾਜ ਹੋ ਕਿਆ ਕਰੇ ਬੇਚਾਰੀਆ ਤੁਧ ਵਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੁਰਥਾ ਉਹਨਾਂ ਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੇ ਬਾਜ ਹੋ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਨਿਰਕਾ ਮੋਹ ਤਾਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋ ਜਿਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਂਗ ਸੰਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਬਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਏ ਜਿਨ ਪਾਵੇ ਆਵੋ ਹੋ ਸੰਤ ਪਿਆਰੇ ਕਤ ਕੀ ਕਰਾ ਕਹਾਣੀ ਕਰਾ ਕਹਾਣੀ ਕਤ ਕੇਰੀ ਕਿਤ ਦਵਾ ਪਾਈਐ

ਸਾਂ ਤੇਰਾ ਚਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੁਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਤੂੰ ਨ ਪਾਇਆ ਕਿਨਾ ਤੇਰਾ ਆਪਣਾ ਆਪ ਨੂੰ ਜਾਣੇ ਜੀ ਜੰਤ ਸਭ ਖੇਡ ਤੇਰਾ ਕਿਆ ਕੋ ਅੱਖ ਵਿਖਾਣੇ ਅੱਖ ਤਾਂ ਵੇਖਾ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਣ ਜਿਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਕ ਪਰਸਨ ਆਇਆ ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤ੍ਰਿਪਤਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਹਕੇਰੀ ਬਿਖਮ ਮਰ ਚਲਣਾ ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਖਤ ਨਾਹੀ ਬੁਰਣਾ ਕੰਨੇ ਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਾਉ ਤੂੰ ਚਲਾਹਿ ਤਿਵ ਚਲਾ ਸੁਆਮੀ ਹੋ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਹਿ ਤਿਵ ਚਲਾਹ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹਿ ਸੇ ਹਰ ਹਰ ਸਦਾ ਧਿਆਵੈ ਹੈ ਜਿਸ ਨੂੰ ਕਥਾ ਸੁਣਨਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਹੈ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵ ਚਲਾਵੇ ਹੈ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਤਹੋ ਲਿਖਿਆ ਆਇਆ ਇੱਕ ਫਿਰੈ ਕਨੇਰੀ ਕਰਹਿ ਗੱਲਾਂ ਗਲੀ ਕਿਨ ਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਰਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪੁਰ ਸੰਗ ਸਭਾਈਆ ਕਹਿੰਦੇ ਪੁਰ ਸੁਣਦੇ ਪੁਰ ਸੇ ਪੁਰ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪੁਰ ਜਿਨ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜਾ ਬਿਨ ਸਹਿਜਾ ਸਹਿਸਾ ਨਾ ਜਾਏ ਨਾ ਜਾ ਸਹਿਸਾ ਕਿਤ ਸੰਜਮ ਰਹਿ ਕਰਮ ਕਮਾਈ ਸਹਿਸਾ ਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੂ ਹਰ ਸਿਵਰਾਹੋ ਤੁਤ ਲਾਈ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਬੁਜਾਇ ਸਹਿਸਾ ਇਵਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਾਂ ਜੋ ਬੇਤਾ ਲਿਆ ਕਹਿ ਨਾਨਕ ਜਿਨ ਸਤ ਦੇ ਅੰਗ ਕੂੜੇ ਲਾਗੇ ਇਤਨੀ ਜਨਮ ਜੂਐ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋ ਇਹ ਪਹੁੰਚਾ ਨਾਹੀ

ਪ੍ਰਣਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦਾ ਧੈ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਾ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋ ਤਾਂ ਕੋਈ ਪੁੱਛੋ ਬੱਬੇ ਕੀ ਆ ਜਾਏ ਅਨੇਕ ਜੂਨੀ ਭਰਮਾ ਵੈ ਬਿਨ ਸਤਿਗੁਰ ਮੁਕਤ ਨ ਪਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰਨ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ

ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪਾ ਕਹਿ ਕਰਤਾ ਆਪੇ ਹੁਕਮ ਵਰਤਾਏ ਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕਸ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ ਗੁਰੂ ਬਾਜੋ ਤਤੈ ਸਾਰਣ ਜਾਣੀ ਤੇਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਮਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੁਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸਨੂੰ ਅਣ ਦਿਨ ਹੱਲ ਮਿਲਾ ਗਏ ਜਾਗਤ ਰਹਿਣ ਮਿਹਾਣੀ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋਹ ਵਸਾਰੀ ਹੈ ਮਨੋਹ ਕਿਉਂ ਵਸਾਰੀ ਹੈ ਇਹ ਵੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਦਾ ਸਮਾਲੀ ਹੈ ਕਹਿ ਨਾਨਕ ਇਹ ਵੜਦਾਤਾ ਸੋ ਕਿਉਂ ਮਨੋਹ ਵਸਾਰੀ ਹੈ ਜੈਸੀ ਅਗਰ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਰ ਸਭ ਇੱਕੋ ਜੇ ਹੀ ਕਰਤਾ ਖੇਲ ਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਪ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰਵੀ ਸਰੈ ਮਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰੇ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਿਰ ਸੰਪਤੀਆ ਵਿੱਚੋਂ ਆਪ ਜਾਏ

ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਣ ਕਹਿ ਨਾਨਕ ਹਰ ਰਸ ਮੇਰੀ ਮਨ ਹੋਵਣ ਜਰਾ ਇਹ ਰਸਨਾ ਤੋ ਅਨ ਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਰ ਨਾ ਜਾਏ ਪਿਆਸ ਨਾ ਜਾਏ ਵਲ ਕਿਤਾ ਜਿਚਰ ਹਰਸ ਪੱਲਾ ਨਾ ਪਾਏ ਹਰਸ ਪਾਏ ਪੱਲਾ ਪੀਏ ਹਰਸ ਬਾਹਣ ਤਰਸ ਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲਾ ਜਸਿਆਈ ਕਹਿ ਨਾਨਕ ਹੋਰ ਅਰੁਣਾ ਸਾਹਿਬ ਈਸਰੇ ਜਾਂ ਹਰ ਵਸੈ ਮਨ ਆਏ ਸਰੀਰਾਂ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ

ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਮੇਰਿਆ ਸੁਜਗ ਮਹਿਆਈ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾਂ ਜਾ ਤੂੰ ਜਗ ਮਹਿਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਮਸਾਇਆ ਗੁਰਪ੍ਰਸਾਦੀ ਹਰ ਮਨ ਮਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾੜ ਹੋਵਾ ਜਿਨ ਸਤਿਗੁਰ ਸਿਉ ਚਿੱਤ ਲਾਇਆ ਇਹ ਨੇਤਰ ਹੋ ਮੇਰੇ ਹਰ ਤੂੰ ਮੈਂ ਜੋ ਧਰੀ ਹਰ ਬਿਨੇ ਅਵਰਣਾ ਦੇਖੋ ਕੋਈ ਹਰ ਬਿਨੇ ਅਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖ ਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵਰਣ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਮਣ ਹਮੇਰੇ ਸੱਚ ਸੁਣਨ ਨੂੰ ਪਠਾਏ ਸੱਚ ਸੁਣਨ ਨੂੰ ਪਠਾਏ ਸ੍ਰੀ ਲਾਇ ਸੁਣ ਸਤਬਾਣੀ ਜਿਤ ਸੁਣੀ ਮੰਤ ਨ ਹਰਿਆ ਹੋਵਾ ਰਚਨਾ ਰਸ ਮਾਣੀ ਸੱਚ ਲੱਕ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨ ਨੂੰ ਪਠਾਏ ਹਰ ਜਿਉ ਗੁਫਾ ਅੰਦਰ ਰੱਖੈ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਕਨੰਦ ਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧੁ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕਿਆ ਪਿਆਰਾ ਜਿਉ ਗੁਫਾ ਅੰਦਰ ਰੱਖੈ ਵਾਜਾ ਪਾਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸਤ ਧਿਆਵੇ ਸੱਚੋ ਧਿਆਵੇ ਜਦ ਭਾਵੇ ਗੁਰੂ ਗੁੰਜਣਾ ਬਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੀ ਸੋਜਨ ਪਾਵੇ ਕਹਿ ਨਾਨਕ ਸਾ ਸੋਹਿਲਾ ਸੱਚਾ ਕਰ ਗਾਵੇ ਆਨੰਦ ਸੁਣੋ ਵੱਡ ਭਾਗੀ ਉਹ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤੋ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਆ ਚੱਲਦੇ ਨਹੀਂ ਆਪਦੇ
0: ਵਾਹਿਗੁਰੂ ਵਾਹਿਗੁਰੂ।

0: ਸਲੋਕ ਮਹੱਲਾ ਪਹਿਲਾ ਸਿਮਲ ਰੁਖ ਸਰਾਇ ਰਾਤ ਦੀਰਗਤ ਮੁੱਚ ਨਾਨਕ ਮੇਰ ਸਰੀਰ ਕਾ ਕ੍ਰਿਤ ਕ੍ਰਿਤਵ ਆਓ ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁਝੇ ਤਾ ਹੈ ਸਤਿਗੁਰ ਸੰਤੋਖ ਕਾ ਧਰਮ ਗ੍ਰਿਥਵਾ ਉਤਰੇ ਤੇ ਰਜ ਤੇ ਕਾ ਜੋ ਰਿਦ ਅਗੇ ਰਿਥੋ ਆਹੋ ਦੁਆ ਪਰ ਤਪੈ ਕਸਤੇ ਕ ਰਖਵਾ ਕਾਲ ਜੁਗ ਰਥ ਅਗਨ ਕਾ ਕੂੜ ਗੇ ਰਿਥੋ ਆਓ ਮਹੱਲਾ ਪਹਿਲਾ
1: ਸਾਮ ਕਹੇ ਸੇ ਤੰਬਰ ਸਵਾਮੀ ਸਚ ਮੈਂ ਅੱਛੇ ਸਾਚ ਰਹੇ ਸਭ

ਹਰੀ ਸਤਿਗੁਰੂ ਬਿਟਾ ਵਾਰਿਆ ਜਿਤ ਮਿਲਿਆ ਕਿਸਮ ਸੰਭਾਲਿਆ ਜਿਨ ਘਰ ਉਪਦੇਸ਼ ਗਿਆਨ ਜਿਨ ਦੀਆ ਇਹਨੇ ਦੇ ਤ੍ਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ।

ਪੌੜੀ ਕੱਪੜ ਰੂਪ ਸੁਹਾਵਣਾ, ਛੜ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ ਰਾਹ ਭਿੜਿਆ ਕਿਆ ਜਾਵਣਾ, ਨੰਗਾ ਤੁਸ ਚਾਲਿਆ ਤਾਂ ਦੇ ਸਹਿ।

ਸਤਵਟ ਇਹ ਜਨੇਉ ਜੀ ਕਾ ਹੈ ਤਾਂ ਪਾਂਡੇ ਖਤ ਨਾ ਟੁੱਟਿਆ ਨਾ ਮਲਗੇ ਨਾ ਜਲੇ ਜਾ ਨਾ ਜਲੇ ਨਾ ਜਾਏ ਧਨ ਸੁਮਨ ਸਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲਣ ਆਇਆ ਬੈ ਚੌਂਕੇ ਪਾਇਆ ਸਿੱਖਾ ਕੰਚੜਾ।

ਪੌੜੀ ਸਾਹਿਬ ਦਇਆਲ ਕਿਰਪਾ ਕਰੇਤਾ ਸਾਹਿ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਜਿੰਦਿਆ

0: ਜਿਤੇਂਦਰ ਸਭ ਕੋ ਵੇਖਣ ਦਰੀ ਹੇਠ ਚਲਾਏਂਦਾ ਆਪੇ ਦੇਵੜੀਏ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡਾ ਮੇਦਨੀ ਸਿਰੈ ਸਿਰ ਧੰਦੇ ਲਾਏਂਦਾ ਨਦਰ ਬਠੀ ਜੇ ਕਰੇ ਸੁਲਤਾਨਾ ਘਾਉ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ
1: ਕਮਨ ਕੋਨ ਪ੍ਰਾਨ ਪਤ

ਤੇਰੇ ਬਲਾਣੇ ਪਣ ਵੇ ਘਰ ਰੰਗੀ ਹਰਬ ਸਵਾਰਿਆ ਕੁੱਠੇ ਮੰਡਪ ਮਾੜੀਆਂ ਲੈ ਬੈਠੇ ਕਿਰਪਾ ਸਾਰਿਆ ਚੀਜ਼ ਕਰਨ ਮਨ ਭਾਵਦੇ ਅਰਬ ਜੁ ਨਾਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਰਦ ਮਰਨ ਵਿਸਾਰਿਆ।

0: ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਜ਼ਰੀ ਆਈਆਂ ਜਦ ਇਸ ਭਾਣਾ ਤਾਂ ਮਨ ਵਸਾਈਆਂ ਪਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਨਿਤ ਪਾਈਆਂ ਸਹਿ ਤੁੱਠੇ ਨੌ ਨਿਤ ਪਾਈਆਂ
1: ਗੁਰਸਿੱਖ

ਮੁੜ ਸਭ ਕੋ ਆਖਿਆ ਆਪਣਾ ਜਿਸ ਨਾ ਹੀ ਸੋਚ ਨੂੰ ਕੱਢੀ ਹੈ ਕਿਤਾਬ ਆਪਣਾ ਪੇ ਹੀ ਲਿਖਾ ਛੰਡੀ ਹੈ ਜਾ ਰਹਿਣਾ ਨਾ ਹੀ ਆਇਤ ਜਾਗਤਾ ਗਾਰ ਕਾਇਤ ਗਰ ਬਹੰਡੀ ਹੈ ਮੰਦਾ ਕਿਸੇ ਨਾ ਆਖੀ ਹੈ ਪੜਾ ਖਰੇ ਹੋ ਬੁਝੀ ਹੈ ਮੂਰਖੇ ਨਾਲ ਨਾ ਲੁਝੀ ਹੈ ਮੂਰਖੇ ਨਾਲ ਨਾ ਲੁਝੀ ਹੈ।

ਬਾਹਰ ਦੁਨੀਆਂ ਅੰਦਰ ਫੈਲਟ ਸਰਤੀ ਰਿਜੇ ਨਾਵੈ ਤਰੇ ਨਾਹੀ ਮੈਂ ਦਿਨ ਪਟ ਅੰਦਰ ਬਾਹਰ ਗੁੱਦੜ ਤੇ ਭਰੇ ਸੰਸਾਰ ਤਿੰਨੇ ਹੋ ਲੱਗਾ ਰੱਬ ਸਿੱਧੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਹੀ ਕਰ ਜਾਏ ਪਰਵਾਹ ਨਾਹੀ ਕਿਸੇ

ਪੌੜੀ ਜਿਸੇ ਸੁਪਾਈਏ ਸੋ ਸਾਹਿਬ ਸਿਰ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾਖ ਹਰ ਬਰੀ ਕਿਉਂ ਘਾਲੀਏ ਮੰਦਾ ਮੋਨਾ ਗੀਚੇ ਤੇ ਲੰਮੀ ਨਤ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ।

ਜੀ ਇਹੋ ਸੋਕ ਵੈ ਮੁਕਾ ਕਿਹਾ ਵਾ ਬੀਜੇ ਭਿਖ ਮੰਗੇ ਮਰਦ ਵੇਖੋ ਨਿਆਓ ਨਾਲੇ ਆਣੇ ਦੋਸਤੀ ਕਦੇ ਨਾ ਵੈਰਾਸ ਜਿਹਾ ਦਣੇ ਤੇ ਹੋ ਵਰਤੈ ਵੇਖੋ ਕੋ ਨਿਰਜਾ ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ

ਥੋੜੀ ਚੱਕਰ ਲੱਗੇ ਚੱਕਰੀ ਤੇ ਚੱਲੇ ਕਸਮੈ ਭਾਏ ਹੋਰ ਮੈਂ ਤੇ ਸੁਣੂ ਅਗਲੇ ਵਜੋਂ ਜੋ ਪੇਦੂਣਾ ਖਾਏ ਕਸਮੈ ਕਰੇ ਗਰਾਬਰੀ ਫਿਰ ਗੈਰ ਤੰਦਰ ਪਾਏ ਵਜੋਂ ਗਵਾਇਆ ਗਲਾ ਮੋਏ ਮੈਂ ਭਾਣਾ ਖਾਏ ਜਿਸਦਾ ਦਿੱਤਾ ਖਾਵੜਾ ਦਿਸ ਕੇ ਐਸਾ ਬਸ ਨਾਨਕ ਕੋ ਨਾ ਚੱਲੇ ਨਾਲ ਕਸਮ ਚੱਲੇ ਅਰਦਾਸ।

ਆਪੇ ਭਾਂਡੇ ਸਾਜਨੇ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਏ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੇ ਪੈਸੇ ਕੇ ਉੱਪਰ ਰਹਿਣ ਖੜੇ ਤੇਨਾ ਸਵਾਰੇ ਨਾਨਕ

0: ਸ਼ੁੱਧ ਜੁਗੋ ਜੁਗ ਟਲ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਿਸੰਗ ਦੇ ਲਾਹੇ ਬਖਸ਼ੇ ਗਰੀਬ ਨਵਾਜ਼ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਨ ਕਰੇ ਲੜੀ ਵਾਰ ਗੁਰ ਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜਾ ਦਿਨ ਸੁਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ

ਗੁਰ ਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਗਾਵਿਆ ਸੁਣਿਆ ਹੋਇਆ ਸਾਡੇ ਹਿਰਦੇ ਵਿੱਚ ਵੱਸ ਜਾਵੇ, ਗ੍ਰਹਿਣ ਹੋ ਜਾਵੇ ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ ਦੇ ਮਾਂ ਵਾਕ ਅਨੁਸਾਰ। ਜਦੋਂ ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਦੀ ਵਿਚਾਰ ਹਿਰਦੇ ਵਿੱਚ ਗੁਰਸਿੱਖ ਦੇ ਕਿਣਕਾ ਮਾਤਰ ਵੀ ਵੱਸ ਜਾਂਦੀ ਹੈ, ਐਡ ਹੋ ਜਾਂਦੀ ਹੈ, ਤੇ ਗੁਰਸਿੱਖ ਉਸ ਦਾ ਧਾਰਨੀ ਹੋ ਜਾਂਦਾ, ਕਮਾਈ ਕਰਦਾ ਹੈ, ਫਿਰ ਉਹਦੀ ਮਹਿਮਾ ਬੇਅੰਤ ਹੋ ਜਾਂਦੀ, ਨਿਹਾਲ ਹੋ ਜਾਂਦਾ ਗੁਰੂ ਕਾ ਸਿੱਖ। ਕੀਰਤਨ ਸੁਣਨ ਦਾ, ਕਥਾ ਸੁਣਨ ਦਾ ਇਹ ਮਹੱਤਵ ਹੈ, ਫਲ ਹੈ। ਕਦੋਂ ਕੋਈ ਗੁਰੂ ਕਾ ਬਚਨ ਇੱਕ ਅੱਧਾ ਸਾਡੇ ਮਨ ਵਿੱਚ ਵੱਸ ਜਾਵੇ, ਉਹਦੇ ਮੁਤਾਬਕ ਧਾਰਨ ਹੋ ਕੇ ਕਮਾਈ ਹੋ ਜਾਵੇ ਤੇ ਜੀਵਨ ਜਿਹੜਾ ਉਹ ਸਫਲਾ ਹੋ ਜਾਂਦਾ ਹੈ, ਗੁਰੂ ਕਾ ਸਿੱਖ ਨਿਹਾਲ ਹੋ ਜਾਂਦਾ ਹੈ, ਸਤਿਗੁਰੂ ਦੀ ਰਹਿਮਤ ਦਾ ਮੀਂਹ ਪੈ ਜਾਂਦਾ ਹੈ। ਤਾਂ ਕਰਕੇ ਅਸੀਂ ਕਥਾ ਕੀਰਤਨ ਨਾਲ ਅਟੈਚ ਹੋਣਾ ਬਹੁਤ ਜ਼ਰੂਰੀ ਹੈ, ਸਿੱਖਾਂ ਵਾਸਤੇ, ਹਰ ਇੱਕ ਗੁਰਸਿੱਖ ਵਾਸਤੇ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਪਾਵਨ ਲੜੀਵਾਰ ਅੰਮ੍ਰਿਤਮਈ ਬਾਣੀ ਦੀ ਕਥਾ ਰਾਮਕਲੀ ਰਾਗ ਵਿੱਚ, ਗੁਰਾਂ ਦੀ ਵਡਿਆਈ ਪੂਰੇ ਸਤਿਗੁਰੂ ਦੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਹਨ। ਪਾਵਨ ਸ਼ਬਦ ਬਖਸ਼ਿਸ਼ ਕਰਕੇ ਗੁਰੂ ਦੀ ਭਗਤੀ ਕਰਨ ਨਾਲ, ਗੁਰੂ ਦਾ ਧਿਆਨ ਲਿਆਉਣ ਨਾਲ ਹਰੀ ਵਾਹਿਗੁਰੂ ਦਾ ਚਿੰਤਨ ਹੁੰਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਗੁਰੂ ਦਾ ਸਰੂਪ ਜਾਂ ਸੋ ਹੋਣ ਕਰਕੇ, ਵਾਹਿਗੁਰੂ ਦਾ ਸਰੂਪ ਨੇ, ਸਰੂਪ ਹੋਣ ਕਰਕੇ ਹਰ ਵਕਤ ਗੁਰੂ ਦੇ ਨਾਲ ਸੁਰਤ ਨੂੰ ਜੋੜ ਕੇ ਅਤੇ ਨੇੜੇ ਤੋਂ ਨੇੜ ਜਾਣਨਾ ਚਾਹੀਦਾ ਹੈ। ਜੇ ਅਕਾਲ ਪੁਰਖ ਵਾਹਿਗੁਰੂ ਸਾਰੇ ਥਾਵਾਂ 'ਤੇ ਪਰਿਪੂਰਨ ਹੈ, ਸਰਬ ਵਿਆਪਕ ਹੈ, ਤਾਂ ਗੁਰੂ ਉਹਦਾ ਪਰਮੇਸ਼ਰ ਦਾ ਹੀ ਸਰੂਪ ਹੈ। ਵਾਹੇ ਅਤੇ ਗੁਰੂ ਦੋ ਸ਼ਬਦ ਮਿਲਾ ਕੇ ਗੁਰਮੰਤਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦਿੱਤਾ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ, ਨਿਰਗੁਣ ਅਤੇ ਸਰਗੁਣ ਦੋਵੇਂ ਨਾਮ ਵਾਹਿਗੁਰੂ ਪਰਮੇਸ਼ਰ ਦੇ ਇਹਦੇ ਵਿੱਚ ਜੁੜੇ ਹੋਏ ਨੇ। ਇਸ ਕਰਕੇ ਸਤਿਗੁਰੂ ਦੇ ਨਾਲ ਜੇ ਸੁਰਤ ਜੁੜ ਜਾਵੇ, ਮਨ ਦੀ ਬਿਰਤੀ ਜਿਹੜੀ ਜੋੜ ਕੇ, ਅਤੇ ਗੁਰੂ ਨੂੰ ਨੇੜੇ ਤੋਂ ਨੇੜੇ ਜਾਣਨਾ ਹੈ, ਗੁਰੂ ਦੇ ਉਪਦੇਸ਼ ਨੂੰ ਸੱਚ ਕਰਕੇ ਮੰਨਣਾ ਹੈ,
ਇਹ ਕੱਲ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ ਨੇ ਗੁਰ ਕੀ ਕੀਰ ਜਪੀ ਹੈ ਹਰ ਨਾਉ। ਜਿਹੜਾ ਗੁਰੂ ਦੀ ਵਡਿਆਈ ਕਰਦਾ ਉਹਨੂੰ ਵਾਹਿਗੁਰੂ ਦਾ ਚਿੰਤਨ ਆਪਣੇ ਆਪ ਹੁੰਦਾ, ਵਾਹਿਗੁਰੂ ਦਾ ਨਾਮ ਜਪਿਆ ਜਾਂਦਾ, ਗੁਰੂ ਦੀ ਸੇਵਾ ਕਰਨ ਨਾਲ ਸਦਾ ਗੁਣ ਗਾਉਣ ਲੱਗ ਪੈਂਦਾ ਮਨ। ਗੁਰ ਕੀ ਭਗਤ ਸਦਾ ਗੁਣ ਗਾਓ। ਗੁਰੂ ਦਾ ਜਿਸ ਹਿਰਦੇ ਦੇ ਅੰਦਰ ਧਿਆਨ ਆ ਜਾਂਦਾ ਸਿੱਖ ਦਾ, ਸਿੱਖ ਦੇ ਹਿਰਦੇ ਅੰਦਰ ਗੁਰੂ ਦਾ ਧਿਆਨ ਆ ਜਾਂਦਾ, ਉੱਥੇ ਆਪਣਾ ਆਪ ਮੁਹਾਰੇ ਵਾਹਿਗੁਰੂ ਦਾ ਚਿੰਤਨ ਹੁੰਦਾ ਹੈ। ਗੁਰ ਕੀ ਸੁਰਤ ਨਿਕਟ ਕਰ ਜਾਨ, ਗੁਰ ਕਾ ਸ਼ਬਦ ਸਤ ਕਰ ਮਾਨ। ਗੁਰ ਬਚਨੀ ਸੰਸਰ ਸੁਖ ਦੂਖ, ਜਿਨ੍ਹਾਂ ਗੁਰੂ ਦੇ ਬਚਨਾਂ ਨੂੰ ਕਮਾਇਆ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਹੋਰ ਉਹਨਾਂ 'ਤੇ ਕੀ ਬਖਸ਼ਿਸ਼ ਗੁਰਮੁਖਾਂ 'ਤੇ ਹੁੰਦੀ ਹੈ ਕਿ ਗੁਰ ਬਚਨੀ ਸੰਸਰ ਸੁਖ ਦੁੱਖ। ਹਰ ਇੱਕ ਜੀਵ ਨੂੰ ਸੁੱਖ ਅਤੇ ਦੁੱਖ ਆ ਕੇ ਲੱਗਦੇ ਨੇ। ਇਹ ਜੀਵਾਂ ਦੇ ਆਪਣੇ ਕਰਮਾਂ ਦਾ ਫਲ ਹੁੰਦਾ ਹੈ। ਸ਼ੁਭਾ ਅਸ਼ੁਭ ਚੰਗੇ ਮਾੜੇ ਕਰਮਾਂ ਦਾ ਫਲ ਹੀ ਦੁੱਖ ਅਤੇ ਸੁੱਖ ਆ ਕੇ ਵਿਆਪਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਕਮਾਉਣ ਨਾਲ ਸੁੱਖ ਮਿਲਦੇ ਨੇ, ਦੁੱਖ ਘਟਦੇ ਹਨ। ਲੇਕਿਨ ਐਸਾ ਆਨੰਦ ਹੁੰਦਾ ਹੈ ਹਿਰਦੇ ਵਿੱਚ ਗੁਰੂ ਦਾ ਬਚਨ ਕਮਾਉਣ ਨਾਲ, ਵਾਹਿਗੁਰੂ ਦੇ ਨਾਮ ਨਾਲ ਜਦੋਂ ਬਿਰਤੀ ਜੁੜ ਜਾਂਦੀ ਹੈ, ਗੁਰੂ ਕੀ ਕਿਰਪਾ ਦੁਆਰਾ ਗੁਰ ਕਾ ਬਚਨ ਆਧਾਰ, ਗੁਰੂ ਦੇ ਬਚਨਾਂ ਰਾਹੀਂ ਨਾਮ ਦਾ ਆਸਰਾ ਜਿਸ ਸਿੱਖ ਦੇ ਮਨ ਨੂੰ ਪ੍ਰਾਪਤ ਹੋ ਜਾਂਦਾ ਹੈ ਹਿਰਦੇ ਵਿੱਚ, ਉੱਥੇ ਭਾਵੇਂ ਸੁੱਖ ਆਵੇ ਸੁੱਖ ਦਾ ਵੀ ਕੋਈ ਅਸਰ ਨਹੀਂ ਹੁੰਦਾ। ਸੁੱਖ ਦੇ ਵੇਲੇ ਬਹੁਤਾ ਕੋਈ ਖੁਸ਼ੀ ਨਹੀਂ ਹੁੰਦੀ ਅਤੇ ਦੁੱਖ ਵੇਲੇ ਆ ਕੇ ਦੁੱਖ ਦਾ ਅਸਰ ਨਹੀਂ ਪੈਂਦਾ ਹੈ। ਐਸਾ ਹਿਰਦਾ ਹੋ ਜਾਂਦਾ ਹੈ ਵਾਹਿਗੁਰੂ ਦੀ ਭਗਤੀ ਵਾਲਾ ਹਿਰਦਾ ਕਿ ਗੁਰੂ ਦੇ ਬਚਨਾਂ ਨੂੰ ਕਮਾਉਣ ਨਾਲ ਗੁਰ ਕੈ ਬਚਨ ਬਸੈ ਜੀ ਨਾਲੇ। ਜਲ ਨਹੀਂ ਡੂਬੈ ਤਸਕਰ ਨਹੀਂ ਦੇਵੈ ਭਾਹੇ ਨਾ ਸਾਕੈ ਜਾਲੇ। ਸੰਸਾਰ ਦੇ ਬਹੁਤੇ ਐਸ਼ੋ ਆਰਾਮ ਸੁੱਖਾਂ ਦਾ ਵੀ ਅਸਰ ਕੋਈ ਨਹੀਂ ਅਤੇ ਦੁੱਖ ਆ ਕੇ ਜਿਹੜੇ ਲੱਗਦੇ ਨੇ ਉਹਨਾਂ ਦਾ ਵੀ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ। ਇੰਨੀ ਬਿਰਤੀ ਸੋਹਣੀ ਚੜ੍ਹਦੀ ਕਲਾ ਵਾਲੀ ਉੱਚੀ ਹੋ ਜਾਂਦੀ ਹੈ ਗੁਰਮੁਖ ਦੀ। ਔਰ ਉਹ ਤਾਂ ਇਹ ਸਮਝ ਲੈਂਦੇ ਨੇ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਾ ਜਾਏ ਮਨੁੱਖ। ਇਹ ਦੋਵੇਂ ਵਾਹਿਗੁਰੂ ਦੇ ਦਰ ਤੋਂ ਮਿਲੇ ਹੋਏ ਕਰਮਾਂ ਦਾ ਫਲ। ਜਿਵੇਂ ਅਸੀਂ ਕੱਪੜੇ ਪਹਿਨਦੇ ਹਾਂ ਇਵੇਂ ਕੱਪੜੇ ਹੀ ਨੇ ਇਹ ਸਰੀਰ ਦੇ। ਸੋ ਕੱਪੜੇ ਜਿਵੇਂ ਕੁਝ ਸਮਾਂ ਪਹਿਨੀ ਦਾ ਫਿਰ ਲਾਹ ਦੇਈਦਾ, ਇਸ ਤਰ੍ਹਾਂ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ। ਆਪਣੀ ਬਿਰਤੀ ਗੁਰਮੁਖ ਗੁਰੂ ਦੇ ਸਿੱਖ ਗੁਰੂ ਦੇ ਬਚਨਾਂ ਦੀ ਕਮਾਈ ਕਰਨ ਵਾਲੇ ਵਾਹਿਗੁਰੂ ਦੇ ਨਾਮ ਨਾਲ ਜੋੜ ਕੇ ਰੱਖਦੇ ਨੇ, ਇਹਨਾਂ ਵਿੱਚ ਸੰਸਰ ਹੋ ਜਾਂਦੇ ਨੇ। ਸੁੱਖ ਆਉਣ 'ਤੇ ਬਹੁਤਾ ਸੁੱਖਾਂ ਦੇ ਵਿੱਚ ਪ੍ਰਵਿਰਤ ਨਹੀਂ ਹੁੰਦੇ, ਉਦੋਂ ਵੀ ਸੱਚੇ ਪਾਤਸ਼ਾਹ ਦਾ ਚਿੰਤਨ ਉਹਨਾਂ ਦੇ ਮਨ ਵਿੱਚ ਹੁੰਦਾ ਹੈ। ਸੁੱਖ ਵੇਲੇ ਅਰਦਾਸ ਕਰਦੇ ਨੇ, ਸ਼ੁਕਰਾਨਾ ਕਰਦੇ ਹਨ ਅਤੇ ਦੁੱਖ ਆਉਣ 'ਤੇ ਸੱਚੇ ਪਾਤਸ਼ਾਹ ਨੂੰ ਕੋਈ ਉਲਾਂਭਾ ਨਹੀਂ ਦਿੰਦੇ। ਜੇ ਸੁੱਖ ਦੇ ਤਾਂ ਤੁਜਾ ਰਾਧੀ, ਦੁੱਖ ਭੀ ਤੁਜਾ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਦੇ ਦੁੱਖ ਆਉਣ 'ਤੇ ਵੀ ਰੋਂਦੇ ਕਰਲਾਉਂਦੇ ਨੇ, ਉਲਾਂਭਾ ਨਹੀਂ ਦਿੰਦੇ, ਵਾਹਿਗੁਰੂ ਦੇ ਨਾਮ ਦਾ ਓਟ ਆਸਰਾ ਲੈਂਦੇ ਨੇ, ਅਰਦਾਸਾਂ ਕਰਦੇ। ਕਦੇ ਨਾ ਵਿਆਪੈ ਤ੍ਰਿਸ਼ਨਾ ਭੂਖ, ਸੰਸਾਰ ਦੇ ਲੋਕਾਂ ਵਾਂਗ ਤ੍ਰਿਸ਼ਨਾ ਦੇ ਅਧੀਨ ਹੋ ਕੇ, ਬਹੁਤ ਹੀ ਪ੍ਰਬਲ ਤ੍ਰਿਸ਼ਨਾ ਵਾਸ਼ਨਾ ਦੇ ਅਧੀਨ ਹੋ ਕੇ ਉਹਨਾਂ ਨੂੰ ਕਦੇ ਵੀ ਸੰਸਾਰ ਵਿੱਚ ਬਹੁਤ ਹੀ ਪ੍ਰੋਪਰਟੀ ਬਣ ਜਾਵੇ, ਇੰਨਾ ਕੁਛ ਹੋਵੇ, ਇਹ ਭੁੱਖ ਕਦੇ ਵੀ ਨਹੀਂ ਵਿਆਪਦੀ, ਆਪਣੇ ਆਪ ਨੂੰ ਗਵਾ ਦਿੰਦੀ, ਵਿਆਪ ਹੈ।
ਜਿਸ ਕਰਕੇ ਆਪਣੇ ਆਪ ਵਿੱਚ ਹੀ ਬੰਦਾ ਗੁਆਚ ਜਾਵੇ। ਇੰਨੀ ਤ੍ਰਿਸ਼ਨਾ, ਇੰਨੀ ਵਾਸ਼ਨਾ ਕਿ ਆਪਣੇ ਆਪ ਦਾ ਗਿਆਨ ਹੀ ਨਾ ਹੋ। ਕਦੇ ਵੀ ਉਹਨਾਂ ਨੂੰ ਤ੍ਰਿਸ਼ਨਾ ਦੀ, ਪ੍ਰਬਲ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ, ਇਹ ਵੀ ਨਹੀਂ ਲੱਗਦੀ। ਨਾਮ ਦਾ ਆਸਰਾ ਹੋਣ ਕਰਕੇ ਸਾਚੇ ਨਾਮ ਕੀ ਲੱਗਦਾ ਭੁੱਖ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗਦੀ ਹੈ। ਤੇ ਬਾਕੀ ਭੁੱਖਾਂ ਤ੍ਰਿਸ਼ਨਾ ਦੀਆਂ, ਝੂਠੀਆਂ ਵਾਸ਼ਨਾਵਾਂ ਦੀਆਂ ਮਿਟ ਜਾਂਦੀਆਂ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ। ਧੰਨ ਗੁਰੂ ਅਮਰਦਾਸ ਮਹਾਰਾਜ ਇਹ ਆਨੰਦ ਸਾਹਿਬ ਵਿੱਚ ਫੁਰਮਾਨ ਕਰਦੇ ਨੇ, ਸਦਾ ਅਸੀਂ ਗੁਰੂ ਦੇ ਉੱਪਰੋਂ ਕੁਰਬਾਨ ਜਨ ਆਪਣੇ ਆਪ ਨੂੰ ਕੀਤਾ, ਜਿਨ੍ਹਾਂ ਦੀਆਂ ਇਹ ਵਡਿਆਈਆਂ ਨੇ, ਇਹ ਬਖਸ਼ਿਸ਼ਾਂ ਹੋਈਆਂ ਨੇ। ਇਹ ਸੰਸਾਰ ਦੀਆਂ ਵਿਅਰਥ ਭੁੱਖਾਂ ਜਿਹੜੀਆਂ ਨੇ, ਵਾਸ਼ਨਾਵਾਂ ਤ੍ਰਿਸ਼ਨਾ ਨੇ, ਜਿਨ੍ਹਾਂ ਵਿੱਚ ਲੱਗ ਕੇ ਜੀਵਾਂ ਦਾ ਮਨ ਕਦੇ ਵੀ ਰੱਜਦਾ ਨਹੀਂ ਹੈ, ਕਦੇ ਵੀ ਸੰਤੋਖ ਨਹੀਂ ਆਉਂਦਾ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਇਹ, ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋਰੇ, ਪਰਾ ਪਰਾ ਹੀ ਕੋ ਲੁੱਝੀ ਹੈ। ਸੋ ਲੱਖਾਂ ਜੋੜ, ਲੱਖਾਂ ਕਰੋੜ ਵੀ ਆ ਜਾਂਦੇ, ਇਹ ਨਹੀਂ ਬੁਝਦੀ, ਕੋਈ ਰੱਜਿਆ ਨਹੀਂ ਆ। ਦੁਨੀਆਂ ਦੇ ਪਦਾਰਥਾਂ ਵੱਲੋਂ, ਮਾਇਆ ਵੱਲੋਂ ਉਨੀ ਹੀ ਤ੍ਰਿਸ਼ਨਾ ਦੀ ਭੁੱਖ ਅੱਗੇ ਵੱਧਦੀ ਜਾਂਦੀ, ਪਰ ਗੁਰਮੁਖਾਂ ਦੀ ਇਹ ਬੁਝ ਜਾਂਦੀ। ਵਾਹਿਗੁਰੂ ਦੇ ਨਾਮ ਦੇ ਆਸਰੇ, ਪ੍ਰਭ ਲਗਨ, ਇਹ ਸ਼ਾਂਤ ਹੋ ਜਾਂਦੀ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਭੁੱਖ ਸੋ ਸੱਚੇ ਪਾਤਸ਼ਾਹ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ, ਸ਼ਾਂਤੀ ਹੋ ਜਾਂਦੀ। ਨਾਮ ਜਲ ਦੇ ਨਾਲ ਤ੍ਰਿਸ਼ਨਾ ਦੀ ਅਗਨ ਬੁੱਝ ਜਾਂਦੀ, ਸਦੀਵੀ ਸੁੱਖ, ਆਤਮਾ ਦਾ ਆਨੰਦ ਉਹਨਾਂ ਦੇ ਹਿਰਦੇ ਵਿੱਚ ਆ ਕੇ ਟਿਕ ਜਾਂਦਾ ਹੈ। ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਦਾ। ਗੁਰੂ ਦੇ ਉਪਦੇਸ਼ ਨਾਲ ਪਿਆਰ ਕਰੋ, ਜੇ ਸਦੀਵੀ ਸੁੱਖ ਆਤਮਾ ਦੇ ਆਨੰਦ ਦਾ ਚਾਹੁੰਦੇ ਹੋ। ਗੁਰੂ ਅਮਰਦਾਸ ਮਹਾਰਾਜ ਜੀ ਫੁਰਮਾਨ ਕਰਦੇ, ਐ ਸੰਤੋ ਗੁਰਸਿੱਖੋ, ਫਿਰ ਸ਼ਬਦ ਧਰੋ ਪਿਆਰੋ। ਗੁਰੂ ਦੇ ਸ਼ਬਦ ਨਾਲ, ਬਾਣੀ ਨਾਲ ਮਨ ਦਾ ਪਰਚਾ ਪਾਵੋ, ਗੁਰੂ ਦਾ ਉਪਦੇਸ਼ ਧਾਰਨ ਕਰੋ। ਸੱਚੇ ਨਾਮ ਦਾ ਆਸਰਾ, ਫਿਰ ਤੁਹਾਨੂੰ ਇੱਕ ਰਸ ਮਿਲ ਜਾਵੇਗਾ। ਮਨ ਵਿੱਚ, ਹਿਰਦੇ ਵਿੱਚ ਸ਼ਾਂਤੀ ਵਰਤ ਜਾਵੇ। ਕਦੇ ਨਾ ਵਿਆਪਕ ਤ੍ਰਿਸ਼ਨਾ ਭੁੱਖ, ਕਦੇ ਵੀ ਤ੍ਰਿਸ਼ਨਾ ਦੀ ਭੁੱਖ ਆ ਕੇ ਨਹੀਂ ਲੱਗੇ। ਮਨ ਸੰਤੋਖ ਸ਼ਬਦ ਗੁਰ ਰਾਜੇ, ਗੁਰੂ ਦੇ ਸ਼ਬਦ ਨਾਲ ਜੁੜਨ ਨਾਲ, ਜੁੜਨ ਕਰਕੇ ਗੁਰੂ ਦੇ ਸ਼ਬਦ ਦਾ ਆਰਾਧਨ ਕਰਨ ਨਾਲ ਰਾਜੇ, ਮਹਾਰਾਜ ਕਹਿੰਦੇ ਰੱਜ ਜਾਂਦੇ ਨੇ ਗੁਰਸਿੱਖ, ਅਸੀਂ ਰੱਜ ਗਏ ਹਾਂ। ਹਰਜੀਓ ਤੇਰੀ ਦਾਤੀ ਰਾਜਾ, ਮਾਨਸ ਬੱਪੜਾ ਕਿਆ ਸਾਲਾ ਹੀ, ਕਿਆ ਤਿਸਕਾ ਮੋਹਤਾਜਾ। ਹੇ ਹਰੀ ਵਾਹਿਗੁਰੂ, ਅਸੀਂ ਤੇਰੀ ਦਾਤ ਨਾਲ, ਜੋ ਗੁਰਾਂ ਨੇ ਤੇਰੇ ਨਾਮ ਦੀ ਦਾਤ ਦਿੱਤੀ ਹੈ, ਸੇਵਾ ਸਿਮਰਨ ਦੀ, ਉਹਦੇ ਨਾਲ ਮੈਂ ਰੱਜ ਗਿਆ, ਪੂਰਨ ਤ੍ਰਿਪਤੀ ਹੋ ਗਈ ਹੈ। ਸੱਚੇ ਪਾਤਸ਼ਾਹ ਜੀ, ਮਨ ਸੰਤੋਖ ਸ਼ਬਦ ਗੁਰ ਰਾਜੇ, ਗੁਰੂ ਦੇ ਸ਼ਬਦ ਦੀ ਕਮਾਈ ਕਰਨ ਕਰਕੇ ਮਨ ਨੂੰ ਪੂਰਨ ਤੌਰ 'ਤੇ ਸੰਤੋਖ ਆ ਜਾਂਦਾ ਹੈ। ਜਿਹਦੇ ਮਨ ਨੂੰ ਸੰਤੋਖ ਆ ਗਿਆ, ਉਹਦੇ ਮਨ ਨੂੰ ਹੀ ਸੁੱਖ ਟਿਕਾ ਬਣਦਾ ਹੈ, ਨਹੀਂ ਤਾਂ ਦੁਨੀਆਂ ਦੇ ਵਿੱਚ ਸੰਤੋਖ ਨਹੀਂ ਜਿਹਦੇ ਕੋਲ, ਉਹ ਕਦੇ ਵੀ ਨਹੀਂ ਰੱਜੇਗਾ। ਸਹਿਸ ਖਟੇ ਲੱਖ ਕੋਠ ਧਾਵ ਹੈ, ਆਪ ਜੀ ਪਾਵਨ ਸੁਖਮਨੀ ਸਾਹਿਬ ਵਿੱਚ ਫੁਰਮਾਨ ਕਰਦੇ ਨੇ, ਹਜ਼ਾਰ ਪ੍ਰਾਪਤ ਹੋ ਜਾਵੇ ਤਾਂ ਕਹਿੰਦਾ ਹੁਣ ਲੱਖ ਹੋਣਾ ਚਾਹੀਦਾ, ਦਸ ਗੁਣਾ ਹੋਰ ਮਾਇਆ ਚਾਹੀਦੀ ਹੈ।
लख कोठ धावै तृप्त ना आवै माया पाछै भावै। तृप्ति नहीं आउंदी, रज नहीं आउंदा अपने आप नूं। इह मनुख ऐसा तमा दे अधीन हो जांदा है, माया दे पिछे पा लैंदा है सारी जिंदगी, माया दी दौड़ विच लगा रहिंदा है। बिना संतोख नहीं को राजा, सुपन मनोरथ ब्रिथे सब काजा। बिना सबर संतोख तो कोई नहीं रजदा, इहनू रज नहीं आउंदा, तृप्ति नहीं आउंदी। सुपने दे मनोरथ जिवें सुपने दे सुपना आउंदा है, ऐसे ही मनोरथ ने मन कुछ समय लई सारे काम ब्रिथे हो जांदे ने, फिर पछतावा ही हुंदा है अखीर। नाम रंग सर्ब सुख होए बड़भागी किसै प्राप्त। सारा सुख सारे सुखां दे विच्चों सदीवी सुख नाम दे रंग द्वारा प्राप्त हुंदा है। ये नाम नाल प्रेम नाम दा रंग चढ़ गया है। पर किसे बड़भागी पुरश नूं ये सबर संतोख अकाल पुरख वाहिगुरू दे दर तों प्राप्त हुंदा है ते नाम दा रंग चढ़दा है। मन संतोख सबद गुर राजे, मन विच संतोख आ जांदा उन्हां गुरमुखां दे। गुरु दे शब्द दी कमाई करके ब्यास कर करके बाणी पढ़ पढ़ के मूल मंत्र गुर मंत्र वो रज जांदे ने, कोई भुख नहीं रह जांदी। जप गोबिंद पढ़दे सब काजे, फिर मन करके भावे भुलण हार है जीव, लेखा कता ना छूटी है खिन खिन भूलण हार। बख्शन हार बख्श लै नानक पार उतार। मन विच संकल्प ते विकल्प पाउंदे ने, जप गोबिंद पढ़दे सब काजे उन्हां दे। वाहिगुरु गोबिंद नूं अकाल पुरख नूं जपन नाल गुरु दी बख्शिश नाल ही उन्हूं जपिया जांदा है, उदा राधन हुंदा है। जिहदा गुरु दे उपर दृढ़ विश्वास, जाकै मन गुर की प्रतीत ते सजाने आवै हर प्रभ चीत। जिहदे मन विच गुरु दी प्रतीत उहनूं अपने आप हर रोज वाहिगुरु दा चिंतन सिमरन हुंदा है। जप गोबिंद पढ़दे सब काजे, गुरु दी बख्शिश द्वारा वाहिगुरु अकाल पुरख नूं जप के रसना तों पढ़दे सब काजे। सारे पढ़दे ढके जांदे औगुणां दे, जो संकल्प विकल्प हुंदे ओह सारे पढ़दे सच्चे पातशाह कज लैंदे ने, उहनां नूं ढक लैंदे ने, लाज रखदे ने। ताईं गुरु रामदास महाराज जी ने पावन बाणी विच कहा, सब धन कह हो गुर सतगुरु, सब धन कह हो गुर सतगुरु, गुर सतगुरु जित मिल हर पढ़दा कजे है। गुरु दे शब्द राही अकाल पुरख वाहिगुरु दा नाम हिरदे विच प्रगट हो जांदा है। गुर शब्दी

ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਅਗਲੇ ਪਦੇ ਵਿੱਚ ਕਿ ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰੂ ਸਾਹਿਬ ਪਰਮੇਸ਼ਰ ਦਾ ਸਰੂਪ ਨੇ, ਅਕਾਲ ਪੁਰਖ ਦਾ ਸਰੂਪ ਨੇ, ਉਹਦਾ ਹੀ ਰੂਪ ਆ ਗੁਰ ਪਰਮੇਸ਼ਰ। ਗੁਰ ਗੋਬਿੰਦ, ਗੁਰੂ ਸਾਹਿਬ ਗੋਬਿੰਦ, ਗੋ ਤੋਂ ਭਾਵ ਬਾਣੀ, ਬਿੰਦ ਦਾ ਭਾਵ ਜਾਣਨਾ, ਬਾਣੀ ਦੁਆਰਾ ਜੋ ਜਾਣਿਆ ਜਾਂਦਾ ਹੈ। ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਰਾਹੀਂ ਜੀ ਦਾ ਗਿਆਨ ਹੁੰਦਾ ਹੈ, ਜਿਹਦੀ ਪ੍ਰਾਪਤੀ ਹੁੰਦੀ ਹੈ, ਸੋਝੀ ਆਉਂਦੀ, ਗਿਆਤ ਆਉਂਦੀ, ਸੂਝ ਪ੍ਰਾਪਤ ਹੁੰਦੀ ਹੈ, ਉਹ ਗੋਬਿੰਦ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਰੂਪ ਨੇ ਅਤੇ ਗੁਰੂ ਸਾਹਿਬ ਗੋਬਿੰਦ, ਦੋਵੇਂ ਨਾਮ ਪਰਮੇਸ਼ਰ ਸਾਰਿਆਂ ਤੋਂ ਜੋ ਵੱਡਾ ਹੈ, ਸ਼ਿਵਜੀ ਆਦਿਕ ਤੋਂ ਵੀ ਪੰਜ ਈਸ਼ਰ ਨੇ ਉਹਨਾਂ ਤੋਂ ਜੋ ਵੱਡਾ ਹੈ ਸਾਰਿਆਂ। ਜੋ ਧਰਮ ਗ੍ਰੰਥਾਂ ਦੇ ਗਿਆਨ ਰਾਹੀਂ, ਉਪਦੇਸ਼ ਰਾਹੀਂ ਜਿਹਦੀ ਪ੍ਰਾਪਤੀ ਹੁੰਦੀ, ਜਾਣਿਆ ਜਾਂਦਾ ਗੋਬਿੰਦ, ਗੁਰੂ ਸਾਹਿਬ ਉਹਦਾ ਹੀ ਰੂਪ। ਗੁਰ ਗੋਬਿੰਦ ਗੋਪਾਲ ਗੁਰ, ਗੁਰਪੂਰਨ ਨਾਰਾਇਣ ਹੈ, ਗੁਰਦਿਆਲ ਸਮਰੱਥ ਗੁਰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਰੇ ਆਪ ਜੀ ਜੈਸਰੀ ਦੀ ਵਾਰ ਵਿੱਚ ਵੀ ਬਿਆਨ ਕਰਦੇ ਨੇ, ਗੁਰ ਸਮਰੱਥ ਗੋਪਾਲ, ਗੁਰਪੂਰਨ ਨਾਰਾਇਣ ਹੈ, ਗੁਰਦਿਆਲ। ਗੁਰੂ ਸਾਹਿਬ ਦਇਆ ਦੇ ਘਰ ਨੇ, ਬਹੁਤ ਕਿਰਪਾਲੂ ਦਿਆਲੂ ਨੇ। ਗੁਰਦਿਆਲ ਸਮਰੱਥ ਗੁਰ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਮਰੱਥ ਨੇ। ਅਸੀਂ ਆਪ ਜੀ ਨੇ ਡੰਡੋਤ ਬੰਦਨ ਅਣਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਇਹ ਅਰਦਾਸ ਆਪਾਂ ਕਰਨ ਸੱਚੇ ਪਾਤਸ਼ਾਹ ਚਰਨ। ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਮਰੱਥ ਕਰੋ, ਗੁਰਦਿਆਲ ਸਮਰੱਥ ਗੁਰ। ਗੁਰੂ ਨਾਨਕ ਪਾਤੇ ਤੋਂ ਉਦਾਹਰਨ ਹੈ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਾਪੀਆਂ ਦਾ ਵੀ ਉਧਾਰ ਕਰ ਦੇਣ ਵਾਲੇ ਨੇ, ਜਿਨ੍ਹਾਂ ਦਾ ਕਰੈਕਟਰ ਕੋਈ ਨਹੀਂ, ਉਹਨਾਂ ਨੂੰ ਉੱਜਲ ਕਰਕੇ, ਮਨ ਬਾਣੀ ਸਰੀਰ ਕਰਕੇ ਉਹਨਾਂ ਨੂੰ ਵੀ ਨਿਹਾਲ ਕਰ ਦਿੰਦੇ ਨੇ ਸੱਚੇ ਪਾਤਸ਼ਾਹ। ਐਸੇ ਦਿਆਲੂ ਕਿਰਪਾਲੂ ਨੇ, ਐਸੀ ਸਮਰੱਥਾ ਰੱਖਦੇ ਨੇ, ਅਕਾਲ ਪੁਰਖ ਦਾ ਸਰੂਪ ਨੇ। ਭੌਜਲ ਬਿਸਮ ਬਿਖਮਸ ਗਾਹੋ, ਗੁਰ ਬੋਹਿਤ ਹੈ ਤਾਰਿਅਮ। ਸੰਸਾਰ ਭੌਜਲ ਜਿਹੜਾ ਬਹੁਤ ਔਖਾ ਹੈ, ਸਗਾਹ ਵਿਸ਼ਾਲ ਸਮੁੰਦਰ ਦੀ ਨਿਆਈ ਅਗਾਹ ਹੈ, ਜਿਹਦਾ ਥਾਂ ਕੋਈ ਨਹੀਂ ਹੈ। ਗੁਰ ਬੋਹਿਤ ਹੈ ਤਾਰਿਅਮ, ਜਿਨ੍ਹਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਆਸਰਾ ਲਿਆ ਹੈ, ਜਹਾਜ਼ ਦੀ ਨਿਆਈ ਗੁਰੂ ਕੇ ਸਤਸੰਗਤ ਰੂਪੀ ਬੇੜੇ ਵਿੱਚ ਬੈਠ ਗਏ ਨੇ, ਉਹਨਾਂ ਨੂੰ ਸੱਚੇ ਪਾਤਸ਼ਾਹ ਸੰਸਾਰ ਭੌਜਲ ਦੇ ਵਿੱਚੋਂ ਜੀਵਨ ਯਾਤਰਾ ਦੌਰਾਨ ਉਹਨਾਂ ਦਾ ਬੇੜਾ ਸੁਰਤ ਵਾਹਿਗੁਰੂ ਦੇ ਨਾਮ ਨਾਲ ਜੋੜ ਕੇ ਅਤੇ ਪਾਰ ਕਰ ਦਿੰਦੇ ਨੇ। ਗੁਰ ਬੋਹਿਤ ਹੈ ਤਾਰਿਅਮ, ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗੇ ਆ, ਸਤਿਗੁਰਾਂ ਦੇ ਚਰਨਾਂ ਨਾਲ ਜੁੜ ਗਏ, ਸਮਝ ਲਓ ਕਰਮ ਪੂਰਾ ਹੋ ਗਿਆ, ਪੂਰਾ ਕਰਮ ਭਾਗ ਜਾਗ ਪਏ। ਔੜੀ ਧਨ ਧਨ ਗੁਰਦੇਵ ਜੇ ਸੰਗ ਹਰ ਜਪੇ, ਧਨ ਨੇ ਧਨ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸੰਗਤ ਕਰਕੇ ਵਾਹਿਗੁਰੂ ਨੂੰ ਜਪਿਆ ਜਾਂਦਾ ਹੈ। ਗੁਰ ਕਿਰਪਾਲ ਜਾ ਭਏ ਤਾਂ ਅਵਗੁਣ ਸਭ ਹੱਥ, ਜਦੋਂ ਸੱਚੇ ਪਾਤਸ਼ਾਹ ਕਿਰਪਾਲੂ ਹੋ ਜਾਂਦੇ ਸਾਰੇ ਅਵਗੁਣ ਹੀ ਖਤਮ ਹੋ ਜਾਂਦੇ। ਗੁਰਦਾਤਾ ਦਇਆਲ ਬਖਸ਼ਿੰਦ, ਸੱਚੇ ਪਾਤਸ਼ਾਹ ਨਾਮ ਦੇ ਦਾਤੇ ਨੇ, ਰਹਿਮਤਾਂ ਦਾ ਮੀਂਹ ਪਾਉਣ ਵਾਲੇ ਨੇ, ਸੰਸਾਰ ਦੇ ਸੁੱਖਾਂ ਦੇ ਦਾਤੇ ਨੇ। ਗੁਰਦਾਤਾ ਗੁਰੂ ਸਾਹਿਬ ਦਾਤੇ ਨੇ ਸਭ ਤੋਂ ਵੱਡੇ, ਦਇਆਲ ਬਖਸ਼ਿੰਦ ਦਇਆ ਦੇ ਘਰ ਨੇ, ਦਇਆ ਦੇ ਮਿਹਰ ਦਿਆਲੂ ਹੋ ਕੇ ਬਖਸ਼ਿੰਦ ਸਾਰੇ ਅਵਗੁਣਾਂ ਨੂੰ ਬਖਸ਼ ਲੈਂਦੇ ਨੇ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ,
ਲੇਖਾ ਛੋਡਾ ਲੇਖਾ ਛੂਟਾ।

ਨਿਰਗੁਣ ਲੇਹੋ ਬਾਰੀ, ਸਦਬਖਸ਼ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲੇਹੋ ਇਹ ਬਾਰੀ, ਇਹ ਅਰਦਾਸ ਕਰਨ ਦਾ ਵੱਲ। ਸੱਚੇ ਪਾਤਸ਼ਾਹ ਜੀ ਨੇ ਸਿਖਾਇਆ ਆਪ ਜੀ ਦੇ ਪਾਵਨ ਬਚਨ ਤੁਹਾਡੀ ਸ਼ਰਨ ਵਿੱਚ ਆਏ, ਤੁਹਾਡੇ ਕੋਲੋਂ ਨਾਮ ਦੀ ਵਡਿਆਈ ਮਿਲੇ ਸਨ। ਵਾਹਿਗੁਰੂ ਦੀ ਵਡਿਆਈ ਮਿਲਾ ਸੁਖ ਨਾਮ ਹਰ ਸੋਭਾ, ਹਰੀ ਦੀ ਸੋਭਾ ਵਡਿਆਈ ਕਰ ਨਾਮ ਮਿਲ, ਜਿਸ ਕਰਕੇ ਸਾਡੀ ਚਿੰਤਾ ਲੱਥ ਜਾਵੇ। ਹੋਰ ਕੋਈ ਸਾਨੂੰ ਥਾਂ ਨਹੀਂ ਦੇ, ਹਾਰ ਕੇ ਚਾਰ ਚਪੇਰੋਂ ਤੁਹਾਡਾ ਹੀ ਆਊਟ ਆਸਰਾ ਲਿਆ, ਤੁਹਾਡੇ ਦਰਵਾਜ਼ੇ 'ਤੇ ਆ ਡਿੱਗੇ ਹਾਂ। ਸੱਚੇ ਪਾਤਸ਼ਾਹ ਨੂੰ ਕਿਰਪਾ ਕਰੋ, ਜੇ ਤੁਸੀਂ ਲੇਖਾ ਕਰੋਗੇ ਸਾਡੇ ਕਰਮਾਂ ਦਾ ਤਾਂ ਅਸੀਂ ਨਹੀਂ ਛੁੱਟਾਂਗੇ। ਲੇਖਾ ਛੱਡ ਦਿਓ, ਲੇਖੇ ਤੋਂ ਬਿਨਾਂ ਸਾਨੂੰ ਚਰਨਾਂ ਨਾਲ ਲਾ ਕੇ ਤਾਰ ਦਿਓ। ਅਸੀਂ ਨਿਰਗੁਣ ਹਾਂ, ਸਾਨੂੰ ਬਚਾ ਲਵੋ, ਕੋਈ ਗੁਣ ਨਹੀਂ ਸਾਡੇ ਵਿੱਚ। ਜੇ ਹਿਸਾਬ ਕਰਨ ਲੱਗ ਪਏ ਸਾਡੇ ਕਰਮਾਂ ਦਾ, ਤਾਂ ਫਿਰ ਕਦੇ ਵੀ ਅਸੀਂ ਉਹ ਲਾਈਨ ਵਿੱਚ ਨਹੀਂ ਖੜੋਵਾਂਗੇ, ਜਿਸ ਕਰਕੇ ਅਸੀਂ ਬਚ ਜਾਈਏ, ਬਖਸ਼ੇ ਜਾਈਏ। ਇਹਨੇ ਸਾਡੇ ਮਾੜੇ ਕਰਮ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕੁਛ ਮਿਹਰ ਉਹ ਪਾਵੋ, ਡੁੱਬਦੇ ਪੱਥਰ ਤਾਰੇ। ਸਾਡੀ ਹਾਲਤ ਐਸੀ ਸੱਚੇ ਪਾਤਸ਼ਾਹ, ਇਹ ਅਰਦਾਸ ਆਪ ਜੀ ਨੇ ਸਿਖਾਈ ਹੈ। ਲੇਖਾ ਛੋੜ, ਲੇਖਾ ਹਮ ਨਿਰਗੁਣ ਲੇਹੋ ਬਾਰੀ, ਸਦ ਬਖਸ਼ ਸਿੰਧ ਸਦਾ ਮਿਹਰ, ਤੁਸੀਂ ਸਦਾ ਬਖਸ਼ਿੰਦ ਹੋ, ਸ਼ਰਨਾ ਸਦਾ ਮਿਹਰਬਾਨ, ਮਿਹਰ ਕਰਕੇ ਬਖਸ਼ ਲੈਂਦੇ ਹੋ, ਦਇਆ ਦੇ ਘਰ ਵਿੱਚ ਆ ਕੇ ਬਖਸ਼ ਲੈਂਦੇ ਹੋ। ਜੇ ਦਇਆ ਨਾ ਹੋਵੇ ਤਾਂ ਫਿਰ ਕੌਣ ਬਖਸ਼ੇ ਕਿਸੇ ਨੂੰ। ਸਦ ਬਖਸ਼ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਸਾਰਿਆਂ ਨਾਮ ਦਾ ਆਸਰਾ ਦਿੰਦੇ ਹੋ। ਪੁੰਨੀ ਆਵੇ, ਪਾਪੀ ਆਵੇ, ਗਰੀਬ ਆਵੇ, ਅਮੀਰ ਆਵੇ, ਸੱਚੇ ਪਾਤਸ਼ਾਹ ਕੋਈ ਆਵੇ, ਚੌਂ ਵਰਨਾ ਨੂੰ ਸਾਂਝਾ ਉਪਦੇਸ਼ ਦਿੰਦੇ, ਸਭਨਾ ਦੇ ਨਾਨਕ ਦਾ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਹੋਏ, ਅਸੀਂ ਤੁਹਾਡੇ ਪਿੱਛੇ ਪਏ। ਸੱਚੇ ਪਾਤਸ਼ਾਹ ਇਹ ਬਾਰੀ ਸਾਨੂੰ ਰੱਖ ਲਓ। ਐਸਾ ਦਾਰਾ ਗੁਰੂ ਦਾ, ਗੁਰਦਾਤਾ ਦਇਆਲ ਬਖਸ਼, ਗੁਰ ਚਰਨੀ ਜਾ ਕਾ ਮਨ ਲਾਗਾ। ਸੱਚੇ ਪਾਤਸ਼ਾਹ ਜੀ ਬਖਸ਼ਿਸ਼, ਐਸੇ ਪੂਰੇ ਇਸ਼ਟ ਦੇ ਗੁਰੂ ਸਾਹਿਬ ਦੇ ਚਰਨਾਂ ਨਾਲ, ਗੁਰੂ ਦੇ ਸ਼ਬਦ ਰੂਪ ਚਰਨਾਂ ਨਾਲ ਜਿਨ੍ਹਾਂ ਦਾ ਮਨ ਲੱਗ ਗਿਆ, ਜੁੜ ਗਿਆ, ਅਟੈਚਮੈਂਟ ਹੋ ਗਿਆ, ਗੁਰੂ ਦੀ ਬਾਣੀ ਨਾਲ ਹਿਰਦਾ ਜੁੜ ਗਿਆ, ਸ਼ਬਦ ਨਾਲ ਮਨ ਜੁੜ ਗਿਆ, ਮਨ ਕਰਕੇ ਸ਼ਬਦ ਨੂੰ ਕਬੂਲ ਹੋ ਕਰ ਲਿਆ, ਮਨ ਕਰਕੇ ਬਾਣੀ ਪੜ੍ਹਦੇ ਨੇ, ਉਹ ਕਹਿ ਲਈ ਗੁਰ ਚਰਨੀ ਜਾ ਕਾ ਮਨ ਲਾਗਾ, ਨਾਨਕ ਦਾਸ ਤਿਸ ਪੂਰਨ ਭਾਗਾ। ਉਹਨਾਂ ਨੂੰ ਫਿਰ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ ਸੰਸਾਰ ਵਿੱਚ, ਹੋਰ ਕੋਈ ਕਰਮ ਕਰਨ ਦੀ ਲੋੜ ਨਹੀਂ ਹੈ, ਇਹ ਹੀ ਸਭ ਤੋਂ ਪੂਰਨ ਵੱਡਾ ਸ਼੍ਰੋਮਣੀ ਭਾਗਾ ਭਾਗ ਆ ਕਰਮ, ਸਭ ਤੋਂ ਵੱਡੇ ਪੂਰਨ ਭਾਗ ਉਹਨਾਂ ਦੇ। ਪੂਰਨ ਭਾਗ ਭਏ ਤਿਸ ਪ੍ਰਾਣੀ, ਉਹਨਾਂ ਪ੍ਰਾਣੀ ਜਿਨ੍ਹਾਂ ਦਾ ਗੁਰੂ ਸਾਹਿਬ ਦੇ ਚਰਨਾਂ ਨਾਲ ਮਨ, ਗੁਰੂ ਦਾ ਧਿਆਨ ਜਿਨ੍ਹਾਂ ਦੇ ਮਨ ਵਿੱਚ ਆ ਗਿਆ, ਗੁਰੂ ਸਾਹਿਬ ਦਾ ਓਟ ਆਸਰਾ ਬਣ ਗਿਆ ਮਨ ਬਾਣੀ ਸਰੀਰ ਕਰਕੇ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ, ਇਹਦੇ ਉੱਪਰ ਕਰਮ ਨਹੀਂ ਹੈ। ਇਹੀ ਨਿਸ਼ਾਨੀ ਹੈ ਕਿ ਉਸ ਮਨੁੱਖ ਦੇ, ਗੁਰਮੁਖ ਦੇ ਪੂਰਨ ਭਾਗ ਨੇ, ਪੂਰਨ ਭਾਗਾਂ ਵਾਲਾ ਸਭ ਤੋਂ ਵੱਡੇ ਭਾਗ ਨੇ, ਉਹ ਕਹਿ ਲਈਏ। ਇਹ ਵੀ ਆਪ ਜੀ ਨੇ ਕਿਹਾ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜਤੇ ਆ, ਜਿਹੜੇ ਗੁਰੂ ਦੇ ਚਰਨਾਂ ਉੱਪਰ ਆ ਕੇ ਸਿੱਖ ਪੈ ਗਏ ਨੇ, ਜਿਨ੍ਹਾਂ ਨੇ ਚਰਨ ਪਕੜ ਲਏ ਨੇ, ਗੁਰੂ ਕਾ ਓਟਾ ਆਸਰਾ ਹੈ। ਪ੍ਰਤੱਖ ਚਰਨ ਹੋਣ, ਸ਼ਬਦ ਰੂਪ ਚਰਨ ਹੋਣ ਸੱਚੇ ਪਾਤਸ਼ਾਹ ਦੇ, ਉਹਨਾਂ ਦੇ ਪੂਰਨ ਭਾਗ ਨੇ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਸਤਿਗੁਰਾਂ ਉੱਪਰ ਸ਼ਰਧਾ ਭਾਵਨਾ ਵਿਸ਼ਵਾਸ ਬਣ ਜਾਵੇ, ਇਹ ਅਰਦਾਸ ਕਰੀਏ। ਇਹਦੇ ਵਿੱਚ ਹੀ ਨਿਆਮਤਾਂ ਨੇ, ਬਖਸ਼ਿਸ਼ਾਂ ਨੇ, ਭਗਤੀ ਹੈ, ਗਿਆਨ ਹੈ, ਸਤਿਗੁਰੂ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ ਆਈਆ, ਸਬਦੋ ਤੰਗ ਆਵਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ, ਤੂੰ ਸਦਾ ਰਹੋ ਹਾਰ ਨਾਲੇ, ਹਾਰ ਨਾਲ ਰਹੋ ਤੂੰ ਮਨ ਮੇਰੇ, ਰੂਪ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਤਹਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਤੂੰ ਠਾਕੁਰੋ ਤੁਮ ਪਹਿਰਦਾ।

Kinder. Ich bin ein Vater.

ਪਾਰ ਉਤਾਰਨ ਹਾਰ ਕਲਗੀ ਸੋ ਹੈ ਸੀਸ ਗੁਰ ਕਲਗੀ ਤਾਰ ਜਗਦੀਸ਼ ਸ੍ਰੀ ਅਕਾਲ ਖਾਲਸਾ ਗੁਰੂ ਜੀ ਕੀ ਫਤਿਹ।

ਫਿਰਤ ਫਿਰਤ ਪ੍ਰਭ ਆਇਆ ਫਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹੋਵੇ ਸਿਫਤ ਖਸੰਦੀ ਨੂਰ ਅਰਥ ਪੁਰਸਾਹ ਝੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ।

वजह बजाया। वाहे गुरु जी का खालसा, वाहे गुरु जी की फतेह।

अमृत पीवे अमर सोए, अमृत पीवे

पूरे पले हम थारे, पूरे पले हम थारे।

ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ ਕਰਮ ਲਖਨ ਤੈ ਪਾਈਐ ਇਹ ਰੁੱਤ ਸੁਹਾਈ ਬਾਣ ਤ੍ਰਿਣ ਤ੍ਰਿਪਵਣ ਮੋਲਿਆ ਅੰਮ੍ਰਿਤ ਫਲ ਪਾਈ ਪ੍ਰਸਾਦ ਸੁਖ ਉਪਜੈ ਲਥੀ ਸਭ ਸ਼ਾਈ।

ਹਰ ਕਾ ਨਾਮ ਤੇ ਆਏ ਕਹਿਓ ਹਰਿਆ ਭਾਈ ਕਰਮ ਰੱਖਣ ਤੇ ਪਾਈਏ ਸੁਹਾਈ ਬਾਣ ਤ੍ਰਿਣ ਤ੍ਰਿਪੁਣ ਮੋਲ ਮੁਖਲ ਪਾਈ ਮੇਰੇ ਸਾਧੂ ਸੁਖੀ ਉਪਜੈ ਨਦੀ ਸਭਛਾ ਨਾਮ ਸਿਮਰੈ ਗੁਨਾਮ ਫਿਰ ਬੋੜ ਨਾ ਤਾਈ